ਦਰ ਘਰ ਦੇ ਵਿੱਚ ਕਿਤੇ ਵੀ ਕੋਈ ਢੋਈ ਨਹੀਂ ਹੁੰਦੀ। ਦਰਗਾਹ ਝੂਠ ਖੁਆਰ ਅਤੇ ਦਰਗਾਹ ਦੇ ਵਿੱਚ ਕੋਈ ਝੂਠੀ ਹੁੰਦੀ ਹੈ, ਕਿਉਂਕਿ ਉਸਨੇ ਕਿਸ ਲਈ ਸ਼ਿੰਗਾਰ ਕੀਤਾ ਹੈ ਅਤੇ ਉਹ ਖੁਆਰ ਹੁੰਦੀ ਹੈ। ਆਓ ਅੱਜ ਇਸ ਕੀਰਤਨ ਨੂੰ ਪਿਛਲੇ ਕੀਰਤਨਾਂ ਦੀ ਲੜੀ ਦੇ ਨਾਲ ਜੋੜੀਏ। ਜਦ ਤੇਰਾ ਅੰਦਰ ਹੀ ਗਲਿਆ ਪਿਆ ਹੈ, ਸਭ ਗੁਣ ਤੇਰੇ ਗਲ ਚੁੱਕੇ ਹਨ, ਅੰਦਰ ਗਲਿਆ ਪਿਆ ਹੈ ਔਰ ਉਪਰੋਂ ਤੂੰ ਸ਼ਿੰਗਾਰ ਕਰਦੀ, ਤੇਰੇ ਸਾਰੇ ਹੀ ਗੁਣ ਗਲ ਗਏ ਹਨ, ਸਾਰੇ ਤੇਰੇ ਗੁਣ ਗਲ ਗਏ ਹਨ, ਫਿਰ ਤੋਂ ਦੂਰ ਜਾਣ ਨਾਲ ਮੰਦਰ ਦੇ ਵਿੱਚ ਭਗਵਾਨ ਹੋਵੇ, ਮੰਦਰ ਦੇ ਵਿੱਚ ਅਗਰ ਭਗਵਾਨ ਹੀ ਨਹੀਂ ਰਿਹਾ ਤਾਂ ਫਿਰ ਉਹ ਮੰਦਰ ਕਾਹਦਾ ਰਹਿ ਗਿਆ, ਇੱਕ ਸੁੰਨੀ ਇਮਾਰਤ ਰਹਿ ਗਈ। ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਪਤਨੀ ਸੀ, ਔਰਤ ਸੀ ਐ ਕਾਇਆ, ਜਦ ਤੂੰ ਉਸ ਨਾਲੋਂ ਹੀ ਟੁੱਟ ਗਈ ਫਿਰ ਤੂੰ ਸੁਹਾਗਣ ਕਿਸ ਤਰ੍ਹਾਂ ਰਹਿ ਗਈ, ਫਿਰ ਤੂੰ ਸੁਹਾਗਣ ਨਾ ਰਹੀ, ਫਿਰ ਤੇਰਾ ਦਰਜਾ ਸਭ ਤੋਂ ਉੱਤਮ ਨਾ ਰਿਹਾ। ਅਤੇ ਉਸ ਫਿਰ ਤੋਂ ਵਾਹਿਗੁਰੂ ਤੋਂ, ਅਕਾਲ ਪੁਰਖ ਤੋਂ, ਆਤਮਾ ਤੋਂ ਦੂਰ ਚਲੀ ਜਾਣ ਦੇ ਨਾਲ ਤੇਰੇ ਸਾਰੇ ਹੀ ਗੁਣ ਗਲ ਗਏ ਹਨ। ਅਸੀਂ ਸੁਣਿਆ ਸੀ ਨਾ, ਹਰ ਬਿਸਰਤ ਤੇਰੇ ਗੁਣ ਗਲੇ ਆ। ਜਦੋਂ ਤੇਰੇ ਸਾਰੇ ਹੀ ਗੁਣ ਹੀ ਗਲ ਚੁੱਕੇ ਹਨ, ਅੰਦਰ ਟੋਟਲ ਰੋਟਨ ਹੋ ਚੁੱਕਾ ਹੈ, ਤੇਰੇ ਬਾਹਰਲੇ ਸ਼ਿੰਗਾਰ, ਬਾਹਰਲੀਆਂ ਸੁਗੰਧੀਆਂ, ਬਾਹਰਲੀ ਸਜਾਵਟ, ਮਾਂਗ ਚ ਪਾਇਆ ਹੋਇਆ ਸੰਧੂਰ, ਪਹਿਨੇ ਹੋਏ ਗਹਿਣੇ, ਕੀ ਤੇਰੇ ਉਸ ਅੰਦਰਲੇ ਗਲੇ ਹੋਏ ਹਿੱਸੇ ਨੂੰ ਇਹ ਛੁਪਾ ਸਕਣਗੇ? ਜਦ ਤੇਰੇ ਤਮਾਮ ਗੁਣ ਗਲ ਚੁੱਕੇ ਹਨ, ਰੋਟਨ ਹੋ ਚੁੱਕੇ ਹਨ, ਅੰਦਰ ਤੇਰੇ ਦੀ ਇਹ ਤਸਵੀਰ ਹੈ, ਤੇ ਤੇਰੇ ਸ਼ਿੰਗਾਰ ਦਾ ਕੀ ਅਰਥ? ਗੁਣ ਗਲ ਚੁੱਕੇ ਹਨ। ਅੱਜ ਦੇ ਇਸ ਕੀਰਤਨ ਬਹੁਤ ਗੌਹ ਦੇ ਨਾਲ ਸੁਣਨਾ, ਵਿਚਾਰਨਾ, ਕਿਉਂਕਿ ਗੁਰੂ ਬਾਬਾ ਜੀ ਆਖਦੇ ਹਨ ਕਿ ਐ ਇਸਤਰੀ, ਐ ਜੀਵ ਇਸਤਰੀ, ਉਸ ਫਿਰ ਨੇ ਤੇਰੇ ਬਾਹਰਲੇ ਸ਼ਿੰਗਾਰ ਨੂੰ ਨਹੀਂ ਦੇਖਣਾ। ਉਸ ਫਿਰ ਨੂੰ ਤੂੰ ਸ਼ਿੰਗਾਰੀ ਚੰਗੀ ਲੱਗਦੀ ਹੈ, ਔਰ ਜਿੰਨੀ ਦੇਰ ਤੱਕ ਤੂੰ ਸ਼ਿੰਗਾਰ ਨਹੀਂ ਲੈਂਦੀ ਉਤਨੀ ਦੇਰ ਤੱਕ ਉਸਨੇ ਤੇਰੇ ਨਜ਼ਦੀਕ ਨਹੀਂ ਆਉਣਾ। ਪਰ ਪਹਿਲਾਂ ਤੂੰ ਇਹ ਤੇ ਸਮਝ ਕਿ ਉਹ ਕਿਸ ਚੀਜ਼ ਦੇ ਨਜ਼ਦੀਕ ਆਉਂਦਾ ਹੈ, ਕਿਸ ਚੀਜ਼ ਦੇ ਨਾਲ ਉਹ ਵਸ ਆਉਂਦਾ ਹੈ। ਗੁਣ ਤੇਰੇ ਗਲੇ ਪਏ ਹਨ, ਤੇ ਮਹਾਰਾਜ ਜੀ ਦੀ ਬਾਣੀ ਦੀ ਪੰਕਤੀ ਸੁਣੋ ਹੁਣ।

ਉਹ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਗੁਣਾਂ ਦੇ ਵਸ ਹੁੰਦਾ ਹੈ, ਸਿਰਫ ਗੁਣਾਂ ਦੇ ਵਸ ਹੁੰਦਾ ਹੈ। ਔਰ ਤੇਰੇ ਗੁਣ ਗਲ ਚੁੱਕੇ ਹਨ, ਦੱਸ ਤੇਰਾ ਕੰਮ ਕਿਵੇਂ ਬਣੇ। ਗੁਣ ਗਲ ਚੁੱਕੇ ਹਨ ਜਿਹੜੇ ਗੁਣਾਂ ਦੇ ਉਸਨੇ ਵਸ ਆਉਣਾ ਹੈ, ਤੇ ਤੂੰ ਹੋਰ ਹੀ ਸ਼ਿੰਗਾਰ ਕਰੀ ਫਿਰਦੀ ਹੈ।

ਜਿਸਨੂੰ ਉਸਨੇ ਦੇਖਣਾ ਤੱਕ ਵੀ ਨਹੀਂ। ਉਸਨੂੰ ਸ਼ਿੰਗਾਰ ਕਿਹੜਾ ਪਸੰਦ ਹੈ? ਕਹਿੰਦੇ ਉਸਨੂੰ ਗੁਣਾਂ ਦਾ ਸ਼ਿੰਗਾਰ ਪਸੰਦ ਹੈ, ਉਹ ਗੁਣਾਂ ਦੇ ਵਸ ਆਉਂਦਾ ਹੈ, ਗੁਣਾਂ ਦੇ ਵਸ ਆਉਂਦਾ ਹੈ। ਮਹਾਰਾਜ ਜੀ ਬਾਣੀ ਚ ਆਖਦੇ ਹਨ, ਕਹਿੰਦੇ ਹਨ

ਇਹ ਜਿਹੜੀ ਜੀਵ ਇਸਤਰੀ ਹੈ ਇਹ ਤੇ ਅਵਗੁਣਾਂ ਦੇ ਨਾਲ ਭਰੀ ਪਈ ਹੈ ਤੇ ਮੁੰਦੇ ਤੇਰਾ ਬਾਕੀ ਦੁਨੀਆਦਾਰੀ ਦਾ ਕੀਤਾ ਹੋਇਆ ਸ਼ਿੰਗਾਰ ਇਹ ਕਿਸ ਅਰਥ ਹੈ ਜਦ ਤੇਰੇ ਸਾਰੇ ਗੁਣ ਹੀ ਗਲ ਗਏ ਹਨ ਅਤੇ ਉਹ ਗੁਣਾਂ ਦੇ ਵਸ ਆਂਦਾ ਹੈ ਸਿਰਫ ਗੁਣਾਂ ਦੇ ਵਸ ਆਂਦਾ ਹੈ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਕੀ ਹੈ ਗੁਣ ਹੀ ਗੁਣ ਹੈ ਗੁਣ ਹੀ ਗੁਣ ਹੈ ਅਤੇ ਗੁਣਾਂ ਦੀ ਹੀ ਸਿਫਤ ਕੀਤੀ ਜਾਂਦੀ ਹੈ ਉਸਦੀ ਸਿਫਤ ਦਾ ਕੋਈ ਅੰਤ ਨਹੀਂ ਕਿਉਂਕਿ ਉਸਦੇ ਗੁਣਾਂ ਦਾ ਕੋਈ ਅੰਤ ਨਹੀਂ ਜੇ ਤੇਰੇ ਅੰਦਰ ਗੁਣ ਹੀ ਨਹੀਂ ਹਨ ਤੇ ਤੇਰੀ ਤੇ ਉਸਦੀ ਸਾਂਝ ਕਿਵੇਂ ਪੈ ਸਕਦੀ ਕਹਿੰਦੇ ਹਨ

0: ਇਹ ਸਮਝ ਲਵੇ ਕਿ ਤੇਰੇ ਆਪਣੇ ਜੀਵਨ ਦੇ ਅੰਦਰ ਗੁਣ ਗਲ ਚੁੱਕੇ ਹਨ। ਅਗਰ ਤੂੰ ਇਸ ਗੱਲ ਨੂੰ ਮੰਨ ਲੈ, ਜਾਣ ਲੈ ਕਿ ਤੇਰੇ ਆਪਣੇ ਜੀਵਨ ਦੇ ਅੰਦਰਲੇ ਗੁਣ ਜਿਹੜੇ ਹਨ ਉਹ ਗਲ ਚੁੱਕੇ ਹਨ, ਉਹਨਾਂ ਗੁਣਾਂ ਨੂੰ ਵਾਪਸ ਲਿਆ, ਉਹਨਾਂ ਗੁਣਾਂ ਨੂੰ ਵਾਪਸ ਲਿਆ, ਗੁਣਾਂ ਨੂੰ ਵਾਪਸ ਲਿਆਏਗੀ ਤੇ ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਣਾ ਹੈ। ਗੁਣਾਂ ਨੂੰ ਵਾਪਸ ਕਿਵੇਂ ਲਿਆਉਣਾ, ਕਿਵੇਂ ਗੁਣ ਵਾਪਸ ਆਉਣ, ਇਹ ਹੁਣ ਸਵਾਲ ਹੈ। ਅਸੀਂ ਗੁਣ ਕਿਵੇਂ ਆਪਣੇ ਅੰਦਰ ਵਾਪਸ ਲੈ ਕੇ ਆਈਏ, ਕਿਉਂਕਿ ਨਿਰਗੁਣ ਰਾਮ ਗੁਣੇ ਵਸ ਹੋਏ। ਅੱਜ ਦੇ ਇਸ ਕੀਰਤਨ ਦੀ ਇੱਕ ਇੱਕ ਪੰਕਤੀ ਜਿਹੜੀ ਉਹ ਜਿਸ ਸੀਕੁਐਂਸ ਦੇ ਵਿੱਚ ਹੈ, ਜਿਸ ਆਰਡਰ ਦੇ ਵਿੱਚ ਹੈ, ਉਹ ਬਹੁਤ ਜ਼ਰੂਰੀ ਨੋਟ ਕਰਨ ਵਾਲੀ ਹੈ, ਕਿਉਂਕਿ ਉਹ ਸਟੈਪ ਬਾਈ ਸਟੈਪ ਇਹ ਦੱਸਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿਵੇਂ ਮਿਲਣਾ ਹੈ। ਨੰਬਰ ਇੱਕ, ਸਾਡੇ ਹਰ ਬਿਸਤਰ ਤੇਰੇ ਗੁਣ ਗਲਿਆ। ਸਾਡੀ ਕੰਡੀਸ਼ਨ ਇਹ ਹੈ, ਸਾਡੀ ਸਿਚੁਏਸ਼ਨ ਇਹ ਹੈ ਕਿ ਸਾਡੇ ਸਾਰੇ ਗੁਣ ਗਲ ਚੁੱਕੇ। ਇਸੇ ਕਰਕੇ ਕਾਇਆ ਨੂੰ ਤਿਰਕਾਰ ਆਖਿਆ, ਇਸੇ ਕਰਕੇ ਕਾਇਆ ਨੂੰ ਡਰਾਉਣੀ ਆਖਿਆ, ਇਸੇ ਕਰਕੇ ਕਾਇਆ ਨੂੰ ਨਾਪਾਕ ਆਖਿਆ, ਇਸੇ ਕਰਕੇ ਕਾਇਆ ਨੂੰ ਨਿਸ਼ਫਲ ਆਖਿਆ, ਇਸੇ ਕਰਕੇ ਪਸ਼ੂ ਪ੍ਰੇਤ ਮੁਕਤ ਤੇ ਬੁਰੀ ਆਖਿਆ, ਕਿਉਂਕਿ ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ, ਗੁਣ ਗਲ ਚੁੱਕੇ ਹਨ। ਲੈਟ ਅਸ ਆਲ ਐਗਰੀ ਵਿਦ ਦਿਸ। ਨੰਬਰ ਇੱਕ। ਦੂਸਰੀ ਗੱਲ ਮਹਾਰਾਜ ਜੀ ਬਾਣੀ ਚ ਇਹ ਸਮਝਾਉਂਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਹੀ ਵਸ ਆਉਂਦਾ ਹੈ। ਨਿਰਗੁਣ ਰਾਮ ਗੁਣ ਹੈ ਵਸ ਹੋਏ। ਸਾਰੇ ਬੋਲੋ ਇਸ ਪੰਕਤੀ ਨੂੰ, ਦਾਸ ਤੋਂ ਬਾਅਦ ਪਹਿਲਾਂ ਦਾਸ ਬੋਲੇਗਾ, ਫਿਰ ਆਪ ਜੀ ਨੇ ਬੋਲਣਾ ਦੋ ਤਿੰਨ ਦਫਾ, ਤਾਂ ਕਿ ਇਹ ਗੱਲ ਪੱਕੇ ਤੌਰ ਤੇ ਮਨ ਚ ਉਤਰ ਜਾਏ। ਨਿਰਗੁਣ ਰਾਮ ਗੁਣੇ ਵਸ ਹੋਏ। ਸਾਰੇ ਬੋਲੋ, ਨਿਰਗੁਣ ਰਾਮ ਗੁਣੇ ਹੈ ਵਸ ਹੋਏ। ਨਿਰਗੁਣ ਰਾਮ ਗੁਣ ਹੈ ਵਸ ਹੋਏ। ਬਸ ਆਹ ਗੱਲ ਯਾਦ ਰੱਖਣੀ ਹੈ ਹਮੇਸ਼ਾ ਕਿ ਉਹ ਨਿਰੰਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਵਸ ਹੁੰਦਾ ਹੈ, ਗੁਣਾਂ ਦੇ ਵਸ ਹੁੰਦਾ ਹੈ। ਉਸਨੂੰ ਗੁਣ ਅੱਛੇ ਲੱਗਦੇ ਹਨ, ਗੁਣਾਂ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰ ਲੈ। ਬਾਣੀ ਦੀ ਇੱਕ ਪੰਕਤੀ ਸੁਣੋ, ਕਹਿੰਦੇ ਹਨ
1: ਸੁਹਾਗਣੀ ਸ਼ਿੰਗਾਰ ਬਣਾਇਆ।
0: ਜਿਹੜੀਆਂ ਉਸਦੀਆਂ ਸੁਹਾਗਣਾਂ ਬਣ ਚੁੱਕੀਆਂ ਹਨ, ਜਿਨ੍ਹਾਂ ਨੇ ਉਸਨੂੰ ਪਾਲਿਆ ਹੈ, ਉਸ ਪਤੀ ਦੀਆਂ, ਵਾਹਿਗੁਰੂ ਪਤੀ ਦੀਆਂ ਜਿਹੜੀਆਂ ਸੁਹਾਗਣਾਂ ਬਣ ਚੁੱਕੀਆਂ ਹਨ, ਉਹਨਾਂ ਨੇ ਕਿਵੇਂ ਪਾਇਆ? ਉਹਨਾਂ ਨੇ ਆਪਣੇ ਆਪ ਨੂੰ ਖੂਬ ਸਜਾਇਆ, ਉਹਨਾਂ ਨੇ ਆਪਣੇ ਆਪ ਨੂੰ ਖੂਬ ਸ਼ਿੰਗਾਰਿਆ। ਲੇਕਿਨ ਸ਼ਿੰਗਾਰਿਆ ਕਿਵੇਂ?

ਹਾਰ ਉਹਨਾਂ ਨੇ ਗੁਣਾਂ ਦਾ ਗਲ ਦੇ ਵਿੱਚ ਹਾਰ ਪਹਿਨ ਲਿਆ। ਅਸੀਂ ਹੁਣ ਬਹੁਤ ਕੀਮਤੀ ਤੋਂ ਕੀਮਤੀ ਹੀਰਿਆਂ ਦਾ ਹਾਰ ਪਹਿਨ ਸਕਦੇ ਹਾਂ, ਲੇਕਿਨ ਉਸ ਹਾਰ ਦਾ, ਉਸ ਸ਼ਿੰਗਾਰ ਦਾ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਮਤਲਬ ਨਹੀਂ। ਉਹ ਹੋਰ ਹਾਰ ਚਾਹੁੰਦਾ, ਹਾਰ ਪਹਿਨੋ, ਹਾਰ ਪਹਿਨੋ, ਲੇਕਿਨ ਕਿਹੜਾ? ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ। ਇੱਕ ਇੱਕ ਪੰਕਤੀ ਅਜਾਬ ਜੀ ਦੇ ਨੋਟ ਕਰਨ ਵਾਲੀ ਹੈ। ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ, ਗੁਣਾਂ ਦਾ ਗਲ ਦੇ ਵਿੱਚ ਹਾਰ ਪਾ ਲਿਆ। ਉਹਨਾਂ ਦੇ ਗਲੇ ਦੇ ਵਿੱਚ ਗੁਣ ਹੀ ਗੁਣ ਪਹਿਨੇ ਹੋਏ ਦਿਸਦੇ ਹਨ ਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰ ਲਿਆ। ਅਤੇ ਜਦੋਂ ਸ਼ਿੰਗਾਰ ਲਿਆ, ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਵਸ ਦੇ ਵਿੱਚ ਆ ਜਾਂਦਾ ਹੈ। ਨਿਰਗੁਣ ਰਾਮ ਗੁਣੇ ਵਸ ਹੋਏ ਤੇ ਕਹਿੰਦੇ ਹਨ

इसका अर्थ हर गुण गंफो, गंफो मैंने माला प्रभु, हार प्रभु, गुंदो केंदे हर गुण हरी दे वाहिगुरु दे गुणा दी माला प्रो के गल दे विच पहन लो। कितना पवित्र, कितना उच्चा सुच्चा बाबा जी का उपदेश है। अकाल पुरख वाहिगुरु की भगती करनी है, भगती दे विच वख वख स्टेजेस हन, वख वख स्टेजेस हन। एक स्टेज है जिथे सुरत शब्द का समेल हुंदा है, सुरती दे नाल ध्यान दे नाल अपने अंदर उस परम ज्योत नू अनुभव किया जाता है। सुरती दे नाल अकाल पुरख वाहिगुरू नाल लिव लगाई जाती है, पर असी की उस हुणे ही उस अवस्था च हां कि असी कर सकांगे। साडा तो मन जिहड़ा असी पाठ करन बैठांगे तो इधर उधर खिंड जाएगा, वो एडवांस लैवल है। भगती दी एक स्टेज दे विच ज्ञान बड़ा परिपक्व हुंदा है, गुरु दा ज्ञान, तपन तप गुर ज्ञान, तपां दा तप है गुरु दे ज्ञान नूं अपने अंदर उतार लैना, गुरु दे ज्ञान नाल अपने जीवन नूं अपने विचारां नूं भर लेना, अपने विचार अपने ना रहन, सिर्फ गुरु दे विचार ही विचार साडे अंदर रह जाण, अते उना विचारां नूं एक्सरसाइज करनी, यह भी एक मंजिल है। तो अलग अलग अवस्थावां हन। दास तो अज भी पुछया गया कि यह सब कुछ सुनिया है पर असा हुण की करना है। असी हाईएस्ट लैवल तो ते आरंभ कर नहीं सकते कि बहुत कोई उच्चे अभ्यास की गल की जाए कि सुरती नूं दसन द्वार च किवें टकाओ, त्रिकुटी च किवें टकाओ। ओ ते काफी सारी अवस्था बनन तो बाद काफी सारा सिमरन अभ्यास बोल के करन तो बाद आहिस्ता आहिस्ता ओ जो परपक हुंदा है तो फिर असी उस अवस्था ते जाने। सब तो पहला ते सानू भगती करन दे वास्ते जेड़े जरूरी गुण हन उही धारण करने पैणगे ते उही सिखने पैणगे। जे उठना बैठना ही नहीं आंदा, गुणा दा भाव उठना बैठना ही नहीं आंदा, खाना पीना ही नहीं आंदा, बोलना चलना ही नहीं आंदा, ते गल्लां असी करिए बहुत डीप लैवल दियां, ब्रह्म ज्ञान दियां, सुरती दे अभ्यास दियां। सुरती दा अभ्यास किवें हो सकता है, सुरत शब्द दा अभ्यास किवें हो सकता है। अंदर वो इतनी सूक्ष्म वस्तु है, हर जी सूक्ष्म अगम है कहो कितविद मिलिया जाए। वो इतना सूक्ष्म है, मत साड़ी इतनी मोटी है कि जिसनु उठना बैठना नहीं आंदा, ओ मोटी मत ओ सूक्ष्म वस्तु नु एकदम किस तरह नोटिस कर लेगी, किस तरह उसके नाल जुड़ जाएगी, जिसका ना कोई रूप ना रेख ना रंग आकार शकल कुछ भी नहीं है, असी उस दे नाल किवें जुड़ सकते हाँ जबकि असी सामने जींदियां चीजां दे नाल सही तरह जो है इंटरैक्ट नहीं कर सकते। जब सानू उठना बैठना, बोलना चालना, खाना पीना, ये तमाम जीवन दे विच जो वर्तों च लियाउण वाले शुभ गुण हन, अगर यही नहीं आंदे तो सब तो पहला सानू वो गुण सीखने पैणगे। बाबा जी बाणी दे विच आखदे हन निर्गुण राम गुणे वस होए, उसने जिथे गुणा दी धरती तैयार है उथे वस आना है, उथे उसने अपीर होना है। निर्गुण राम गुणे वस होए, ते तेरे गुण गल चुके हैं, किवें आवे तेरे नेड़े, तू जो मर्जी कर ले, पहला वो शुभ गुण धारण कर, शुभ गुण सिख। महाराज जी की बाणी की पंक्ति इस सब्जेक्ट के उत्ते एक एक जो आप जी सुनावांगा वो हीरे लालां दे विच जड़न वालियां पंक्तियां हन। कहिंदे हन सुहागणी शिंगार बनाया गुण का गलहार, सुहागणा ने रब दियां सुहागणा ने कहिंदे अपने आप नूं सजा लिया
ਕਾਹਦੇ ਨਾਲ? ਗੁਣ ਕਾ ਗਲ ਹਾਰ, ਗੁਣਾ ਦਾ ਗਲ ਦੇ ਵਿੱਚ ਹਾਰ ਪਹਿਨ ਲਿਆ। ਗੁਣ ਹੀ ਗੁਣ ਹਨ, ਇੱਕ ਵੀ ਅਵਗੁਣ ਨਜ਼ਰ ਨਹੀਂ ਆਉਂਦਾ ਉਹਨਾਂ ਦੇ ਅੰਦਰ, ਇੱਕ ਵੀ ਅਵਗੁਣ ਨਜ਼ਰ ਨਹੀਂ ਆਉਂਦਾ। ਜਦ ਤੱਕ ਇੱਕ ਵੀ ਅਵਗੁਣ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਨਜ਼ਦੀਕ ਨਹੀਂ ਆਉਣਾ। ਔਰ ਆਪ ਜੀ ਨੂੰ ਇੱਕ ਲਾਈਨ ਹੋਰ ਬਹੁਤ ਜੋ ਗਹਿਰੀ ਹੈ, ਬਹੁਤ ਡੂੰਘੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉਹ ਵੀ ਸੁਣਾਵਾਂ। ਲੋਕ ਨਾਮ ਦੀ ਗੱਲ ਕਰਦੇ ਹਨ, ਨਾਮ ਦੀ, ਮਹਾਰਾਜ ਜੀ ਆਖਦੇ ਹਨ ਨਾਮ ਵੀ ਗੁਣਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ। ਨਾਮ ਵੀ ਗੁਣਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ। ਔਰ ਹੁਣ ਪੰਕਤੀ ਸੁਣੋ, ਕਿਉਂਕਿ ਮੇਰੀ ਆਦਤ ਇਹ ਹੈ, ਗੁਰੂ ਬਾਬੇ ਦੀ ਕਿਰਪਾ ਹੈ ਕਿ ਜੋ ਵੀ ਲਫ਼ਜ਼ ਆਖਣਾ ਹੈ ਉਹ ਗੁਰਬਾਣੀ ਚੋਂ ਆਖਣਾ, ਬਾਣੀ ਚੋਂ ਬਾਹਰ ਕੁਛ ਨਹੀਂ। ਮਹਾਰਾਜ ਜੀ ਆਖਦੇ ਹਨ ਨਾਮ ਵੀ ਜੇ ਗੁਣ ਨਹੀਂ ਹਨ ਤਾਂ ਮਿਲਣਾ ਨਹੀਂ ਹੈ। ਬਾਣੀ ਦੀ ਪੰਕਤੀ ਇਸ ਤਰ੍ਹਾਂ ਹੈ, ਕਹਿੰਦੇ ਹਨ ਗੁਣ ਤੇ ਨਾਮ ਪ੍ਰਾਪਤ ਹੋਏ, ਗੁਣਾਂ ਤੋਂ ਹੀ ਨਾਮ ਦੀ ਪ੍ਰਾਪਤੀ ਹੋਣੀ। ਜੇ ਨਾਮ ਦੇ ਯੋਗ ਹੀ ਨਹੀਂ ਹੋ, ਜੋ ਗੁਣ ਹੀ ਨਹੀਂ ਹਨ ਜੋ ਨਾਮ ਨੂੰ ਸੰਭਾਲ ਸਕਣ, ਨਾਮ ਨੂੰ ਸਮਝ ਸਕਣ, ਜੋ ਗੁਣ ਹੀ ਨਹੀਂ ਹਨ ਤੇ ਨਾਮ ਵੀ ਨਹੀਂ ਪ੍ਰਾਪਤ ਹੋ ਸਕਦਾ। ਔਰ ਨਾਲ ਹੀ ਇੱਕ ਹੋਰ ਇੰਟਰਸਟਿੰਗ ਗੱਲ ਆਖੀ ਹੈ ਕਿ ਨਾਮ ਪ੍ਰਾਪਤ ਕਰਨ ਦੇ ਵਾਸਤੇ ਗੁਣ ਚਾਹੀਦੇ ਹਨ, ਨਾਲ ਹੀ ਆਖਿਆ ਹੈ ਕਿ ਨਾਮ ਪ੍ਰਾਪਤ ਕਰਨ ਦੇ ਵਾਸਤੇ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ। ਆਪ ਮਾਰੇ ਤਾਂ ਪਾਏ ਨਾਉ, ਦੋ ਗੱਲਾਂ ਮਹਾਰਾਜ ਨੇ ਆਖੀਆਂ, ਆਪ ਮਾਰੇ ਤਾਂ ਪਾਏ ਨਾਉ। ਇੱਕ ਨਾਮ ਪ੍ਰਾਪਤ ਇਸ ਤਰ੍ਹਾਂ ਹੁੰਦਾ ਹੈ ਕਿ ਆਪਣੇ ਆਪ ਨੂੰ ਮਾਰ ਲੈ। ਆਪਣੇ ਆਪ ਨੂੰ ਮਾਰਨ ਦਾ ਮਤਲਬ ਆਪਣੀਆਂ ਤਮਾਮ ਅਵਗੁਣਾਂ ਵਾਲੀਆਂ ਆਦਤਾਂ, ਤਮਾਮ ਅਵਗੁਣਾਂ ਨੂੰ ਮਾਰ ਲੈ। ਆਪਣੇ ਆਪ ਨੂੰ ਮਾਰਨ ਦਾ ਭਾਵ ਇਹ ਹੈ, ਆਪਣੀ ਉਸ ਹਉਮੈ ਨੂੰ ਮਾਰ ਲੈ, ਉਸ ਜ਼ਿੱਦ ਨੂੰ ਮਾਰ ਲੈ, ਉਸ ਹੱਠ ਨੂੰ ਮਾਰ ਲੈ, ਉਸ ਕਠੋਰਤਾਈ ਨੂੰ ਮਾਰ ਲੈ, ਉਸ ਕ੍ਰੋਧ ਨੂੰ ਮਾਰ ਲੈ, ਜਿਸ ਨੂੰ ਮਾਰਨ ਤੋਂ ਬਾਅਦ ਨਾਮ ਨੇ ਪ੍ਰਾਪਤ ਹੋਣਾ ਹੈ। ਅਤੇ ਕਹਿੰਦੇ ਹਨ ਸਭ ਤੋਂ ਵੱਡਾ ਗੁਣ ਹੀ ਇਹ ਹੈ, ਗੁਣਾਂ ਦੇ ਵਿੱਚੋਂ ਸਭ ਤੋਂ ਵੱਡਾ ਗੁਣ ਇਹ ਹੈ ਕਿ ਆਪਣੀ ਹਉਮੈ ਨੂੰ ਮਾਰ ਲੈ, ਅਤੇ ਉਹ ਗੁਣ ਜਦੋਂ ਤੁਹਾਡੇ ਪਾਸ ਹੈ ਤਾਂ ਤੁਹਾਨੂੰ ਨਾਮ ਦੀ ਦਾਤ ਪ੍ਰਾਪਤ ਹੋਏਗੀ। ਭੋਲਿਆ ਹਉਮੈ ਸੁਰਤ ਵਿਸਾਰ, ਕਹਿੰਦੇ ਇਹ ਭੋਲੇ ਇਨਸਾਨ ਹਉਮੈ ਵਾਲੀ ਸੁਰਤੀ ਨੂੰ ਵਿਸਾਰ ਦੇ, ਹਉਮੈ ਮਾਰ, ਵਿਚਾਰ ਮਨ ਆਪਣੇ ਮਨ ਚ ਵਿਚਾਰ, ਹਉਮੈ ਨੂੰ ਮਾਰ, ਗੁਣ ਵਿੱਚ ਗੁਣ ਲੈ ਸਾਰ। ਕਹਿੰਦੇ ਗੁਣਾਂ ਵਿੱਚੋਂ ਗੁਣ, ਸਾਰੇ ਗੁਣਾਂ ਵਿੱਚੋਂ ਜੋ ਸਭ ਤੋਂ ਵੱਡਾ ਗੁਣ ਹੈ ਉਹ ਕਹਿੰਦੇ ਹਉਮੈ ਨੂੰ ਮਾਰਨ ਦੇ ਵਿੱਚ ਹੈ। ਕਹਿੰਦੇ ਉਸ ਗੁਣ ਦੀ ਖਬਰ ਲੈ, ਉਸ ਗੁਣ ਦੀ ਸਾਰ ਲੈ। ਕਹਿੰਦੇ ਗੁਣਾਂ ਤੋਂ ਬਿਨਾਂ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਮਿਲਣਾ ਨਹੀਂ ਹੈ, ਔਰ ਤੇਰੇ ਗੁਣ ਗਲ ਚੁੱਕੇ ਹਨ। ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਗੁਣ ਤੇਰੇ ਗਲ ਚੁੱਕੇ ਹਨ। ਸਭ ਤੋਂ ਵੱਡਾ ਅਵਗੁਣ ਹੈ ਹਉਮੈ ਦਾ, ਅਤੇ ਹਉਮੈ ਦੇ ਨਾਲ ਅਤਿਅੰਤ ਕਿਸਮ ਦੇ ਹੋਰ ਤੇਰੇ ਅੰਦਰ ਅਵਗੁਣ ਹਨ। ਕਹਿੰਦੇ ਹਨ ਅਵਗੁਣਾਂ ਦੇ ਨਾਲ ਤੂੰ ਭਰੀ ਪਈ ਹੈ, ਕਿਸ ਤਰ੍ਹਾਂ ਤੈਨੂੰ ਮਿਲੇਗਾ? ਗੁਣ ਤੇਰੇ ਤਮਾਮ ਗਲ ਚੁੱਕੇ ਹਨ, ਅਵਗੁਣ ਹੀ ਅਵਗੁਣ ਤੇਰੇ ਅੰਦਰ ਹਨ। ਤੇ ਐ ਜੀਵ ਤੂੰ ਸੁੰਦਰ ਬਣਦਾ ਹੈ, ਤੂੰ ਸੁੰਦਰ ਸੁੰਦਰ ਸੁਗੰਧੀਆਂ ਲਗਾਉਂਦਾ ਹੈ, ਤੂੰ ਰਸ ਭੋਗਦਾ ਹੈ, ਸਵਾਦ ਮਾਣਦਾ ਹੈ, ਸ਼ਿੰਗਾਰ ਕਰਦਾ ਹੈ। ਇਸ ਸ਼ਿੰਗਾਰ ਦਾ ਮਤਲਬ ਕੀ ਹੋਇਆ? ਜਦ ਉਹ ਪਿਰ ਹੀ ਨਹੀਂ ਹੈ ਤੇ ਸ਼ਿੰਗਾਰ ਕਿਹਦੇ ਲਈ? ਉਸ ਪਿਰ ਨੇ ਗੁਣਾਂ ਦੇ ਵਸ ਆਣਾ ਹੈ, ਗੁਣ ਤੇਰੇ ਪੱਲੇ ਨਹੀਂ ਹਨ, ਪਿਰ ਤੇ ਤੂੰ ਦੂਰ ਹੈ, ਪਿਰ ਤੋਂ ਤੂੰ ਸੱਖਣੀ ਹੈ, ਫਿਰ ਤੂੰ ਸ਼ਿੰਗਾਰ ਕਰੀ ਫਿਰਦੀ ਹੈ। ਇਹਨਾਂ ਸ਼ਿੰਗਾਰਾਂ ਦਾ ਕੋਈ ਅਰਥ ਨਹੀਂ ਹੈ। ਇੱਕ ਦਫਾ ਉਹ ਪ੍ਰੇਮ ਨਾਲ ਇਸ ਪੰਕਤੀ ਨੂੰ ਫਿਰ ਸੁਣ ਲਈਏ, ਗਾ ਲਈਏ।

ਹਰੇਕ ਗੱਲ ਦਾ ਜਵਾਬ ਦਿੱਤਾ ਜਾ ਰਿਹਾ। ਮੁੰਦੇ ਇਹ ਔਰਤੇ ਤੇਰੇ ਆਪਣੇ ਅੰਦਰ ਤੇ ਗੁਣ ਗਲ ਚੁੱਕੇ ਹਨ, ਹੁਣ ਤੂੰ ਅਗਰ ਗੁਣ ਵਾਪਸ ਲਿਆਣੇ ਹਨ ਤੇ ਗੁਣ ਦਾਸੀ ਸੁਖ ਹੋਏ, ਜਿਨ੍ਹਾਂ ਦੇ ਅੰਦਰ ਗੁਣ ਹਨ ਉਹਨਾਂ ਦੀ ਦਾਸੀ ਬਣ। ਮਹਾਰਾਜ ਜੀ ਲਿਖਿਆ ਕੋਈ ਗੱਲ ਬਾਹਰੋਂ ਤੇ ਨਹੀਂ ਆਖੀ ਜਾ ਰਹੀ, ਕਹਿੰਦੇ ਗੁਣ ਦਾਸੀ, ਗੁਣਾਂ ਦੀ ਦਾਸੀ ਬਣ ਜਾ, ਜਿੱਥੇ ਗੁਣ ਹਨ ਉੱਥੇ ਦਾਸੀ ਬਣ ਜਾ, ਅਤੇ ਜਿੱਥੇ ਗੁਣ ਹਨ ਉੱਥੋਂ ਦਾਸ ਬਣ ਕੇ ਝੁਕ ਕੇ ਮੰਗ ਕੇ ਪ੍ਰਸੰਨ ਕਰਕੇ ਉਹ ਗੁਣ ਉਹਨਾਂ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਗੁਣਵਾਨਾਂ ਤੋਂ। ਸਾਂਝ ਕੀਜੇ ਗੁਣਾ ਕੇਰੀ, ਛੋੜ ਅਵਗੁਣ ਚੱਲੀਏ। ਕਹਿੰਦੇ ਗੁਣ ਦਾਸੀ ਸੁਖ ਹੋਏ, ਜਿੱਥੇ ਗੁਣ ਹਨ ਜਿਨ੍ਹਾਂ ਦੇ ਪਾਸ ਗੁਣ ਹਨ।

ਸੁਖ ਕੇ। ਹੁਣ ਅਗਲੀ ਗੱਲ ਇੱਕ ਹੋਰ ਬਹੁਤ ਇੰਪੋਰਟੈਂਟ, ਕਈਆਂ ਦੇ ਵਿੱਚ ਉਹ ਗੁਣ ਨਹੀਂ ਹੁੰਦੇ, ਗੁਣਾਂ ਵੱਲ ਧਿਆਨ ਨਹੀਂ ਦਿੰਦੇ, ਲੇਕਿਨ ਬਾਕੀ ਸਾਰਾ ਜਪ ਤਪ ਕਿਰਿਆ ਕਰਮ ਪਾਠ ਪੂਜਾ ਕਰਦੇ ਹਨ, ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹਨ, ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹਨ, ਕੋਈ ਥੋੜਾ ਬਹੁਤਾ ਜੋ ਰੁਟੀਨ ਨਿਤਨੇਮ ਹੈ ਉਹ ਵੀ ਕਰਦੇ ਹਨ, ਲੇਕਿਨ ਜੋ ਗੁਣਾਂ ਦੀ ਗੱਲ ਹੈ ਉੱਥੇ ਅਵਗੁਣ ਹੀ ਅਵਗੁਣ ਅੰਦਰ ਭਰੇ ਪਏ ਹਨ। ਉਹ ਸੋਚਦੇ ਹਨ ਕਿ ਜਸਟ ਬਾਈ ਕੰਪਲੀਟਿੰਗ ਦਾ ਰੂਟੀਨ ਐਵਰੀ ਡੇ ਤੇ ਹਫ਼ਤੇ ਚ ਇੱਕ ਅੱਧੀ ਵਾਰ ਗੁਰਦੁਆਰੇ ਜਾਣ ਨਾਲ ਜੋ ਕਿਤੇ ਯਾਤਰਾ ਆਦਿ ਕਰਾਉਣ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਬਹੁਤ ਖੁਸ਼ ਹੋਣਾ ਹੈ, ਬਹੁਤ ਵੱਡਾ ਕੰਮ ਕਰਕੇ ਆਇਓ। ਉਸ ਉੱਤੇ ਮਹਾਰਾਜ ਜੀ ਦਾ ਜੋ ਵਿਚਾਰ ਹੈ ਹੁਣ ਮੈਂ ਆਪ ਜੀ ਨੂੰ ਉਹ ਸੁਣਾਉਣਾ ਚਾਹਨਾ। ਕਹਿੰਦੇ ਹਨ ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ, ਭਾਵੇਂ ਜਪ ਤਪ ਸੰਜਮ ਸਾਰਾ ਕੁਛ ਸਾਧ ਲਓ, ਸੰਜਮ ਸਾਧ ਲਓ। ਕਈ ਲੋਕ ਸ਼ੂਗਰ ਛੱਡ ਦਿੰਦੇ ਹਨ, ਕਈ ਲੋਕ ਥੋੜਾ ਸੌਂਦੇ ਹਨ, ਜਪ ਤਪ ਬੜਾ ਕਰਦੇ ਹਨ ਅਤੇ ਤੀਰਥਾਂ ਤੇ ਜਾ ਕੇ ਰਹਿਣ ਲੱਗ ਪੈਂਦੇ ਹਨ। ਕਹਿੰਦੇ ਹਨ ਜਪ ਤਪ

ਕਹਿੰਦੇ ਬਿਨਾਂ ਗੁਣਾਂ ਤੋਂ ਜਨਮ ਵਿਨਾਸ਼, ਫਜ਼ੂਲ, ਬਿਨਾਂ ਗੁਣਾਂ ਤੋਂ ਜਨਮ ਤਬਾਹ। ਬੇਸ਼ੱਕ ਤੁਸੀਂ ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਦਾਸ। ਜੋ ਮਰਜ਼ੀ ਕਰ ਲਓ, ਜਿਤਨੀ ਦੇਰ ਤੱਕ ਐਸੈਂਸ਼ਲ ਜੋ ਪ੍ਰੀਰੈਕੁਜ਼ਿਟ ਹਨ, ਜੋ ਬੇਸਿਕਸ ਹਨ, ਉਹੀ ਗੁਣ ਤੁਹਾਡੇ ਅੰਦਰ ਮਿਸਿੰਗ ਹਨ, ਉਹੀ ਗੁਣ ਨਹੀਂ ਹਨ। ਕਹਿੰਦੇ ਹਨ ਉਤਨੀ ਦੇਰ ਤੱਕ ਤੁਸੀਂ ਅਗਾਹ ਨਹੀਂ ਚੱਲ ਸਕਦੇ। ਨਿਰਗੁਣ ਰਾਮ ਗੁਣ ਹੈ ਵਸ ਹੋਏ, ਗੁਣਾਂ ਦਾ ਸ਼ਿੰਗਾਰ ਕਰੋ। ਤੋ ਬਾਬਾ ਜੀ ਕਿਹੜੇ ਗੁਣ ਹਨ ਹੁਣ ਦੱਸੋ, ਕਿਹੜਾ ਸ਼ਿੰਗਾਰ ਹੈ ਉਹ ਕਿਰਪਾ ਕਰਕੇ ਸਮਝਾਓ। ਕਹਿੰਦੇ ਹਨ

0: ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You are listening to SikhNet Radio, broadcasting live Gurbani Kirtan 24 hours a day from around the world.
0: Tera par

0: ਜਦੋਂ ਸਾਹਿਬ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਸ਼ਹੀਦ ਕਰਨ ਲੱਗੇ ਤੇ ਔਰੰਗਜ਼ੇਬ ਨੇ ਆਖਿਆ ਕੋਈ ਕਰਾਮਾਤ ਦਿਖਾਓ ਤੇ ਹਜ਼ੂਰ ਪਾਤਸ਼ਾਹ ਜੀ ਨੇ ਆਖਿਆ ਇਹ ਤਮਾਸ਼ੇ ਨੇ ਰੱਬ ਦੇ ਲੋਕ ਤਮਾਸ਼ਾ ਕਰਦੇ ਹਾਂ ਤੇ ਵੇਖਦੇ ਹਾਂ ਉਹਨਾਂ ਨੂੰ ਸ਼ਰਮ ਆਉਂਦੀ ਹੈ ਹਜ਼ੂਰ ਪਾਤਸ਼ਾਹ ਜੀ ਨੇ ਉੱਥੇ ਬਚਨ ਆਖੇ ਨੇ
1: ਤਿਲਕ ਜਨੂ ਰਾਖਾ ਪ੍ਰਭੂ ਤਾਂ ਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ

ਸਾਸਤ ਸਿਮ੍ਰਿਤ ਵੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆ ਤੀਰਥ ਗਵਨ ਕਰੇ ਖਟਕਰ ਮਾਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਂ ਰਾਜ ਮਿਲਖ ਸਿਕਦਾਰੀਆਂ ਧਨ ਜੋ ਬਨ ਬਿਸਥਾ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਪਾਰ

0: ਇਹ ਹੈ ਰਾਗਾਂ ਦਾ ਕੀਰਤਨ ਸਾਡਾ ਸਾਰਾ ਗੁਰੂ ਗ੍ਰੰਥ ਸਾਹਿਬ ਗੁਰੂ ਮਹਾਰਾਜ ਦੀਆਂ ਜਿੰਨੀਆਂ ਵੀ ਰਚਨਾਵਾਂ ਹਨ ਸਾਰੀ ਪਵਿੱਤਰ ਬਾਣੀ ਇਹਨਾਂ ਰਾਗਾਂ ਦੇ ਵਿੱਚ ਹੈ ਆਮ ਤੌਰ ਤੇ ਸਾਡੇ ਸਿੱਖਾਂ ਦਾ ਇਹ ਪੁਰਾਤਨ ਕੀਰਤਨ ਹੈ ਇਹ ਪੁਰਾਤਨ ਕੀਰਤਨ ਜੋ ਅੱਜ ਕੱਲ ਨਵਾਂ ਕੀਰਤਨ ਚੱਲਿਆ ਹੈ ਜਿਹੜਾ ਨਾਲ ਸ਼ਬਦ ਪੜ ਲਏ ਕਹਿਣ ਦਾ ਮਤਲਬ ਇਹ ਸਾਡੇ ਸਿੱਖ ਧਰਮ ਦੀ ਵਿਲੱਖਣਤਾ ਹੈ ਬੜੀ ਵੱਡੀ ਗੱਲ ਹੈ ਇੱਕ ਵਾਰੀ ਇੱਕ ਬਹੁਤ ਵੱਡੇ ਕਾਨਸਰਟ ਹਾਲ ਚ ਬੈਠੇ ਹੋਏ ਰਵੀ ਸ਼ੰਕਰ ਵਜਾ ਰਹੇ ਸਨ ਅਲਾ ਰੱਖਾ ਸਾਹਿਬ ਨਾਲ ਵਜਾ ਰਹੇ ਸਨ ਇੱਕ ਅੰਗਰੇਜ਼ ਜਿਹੜਾ ਮੇਰੇ ਨਾਲ ਬੈਠਾ ਹੋਇਆ ਕਹਿ ਰਿਹਾ ਸੀ ਕਿ ਇਹ ਹਰਿਮੰਦਰ ਸਾਹਿਬ ਵਿਚ ਇਹੋ ਜਿਹਾ ਵਾਤਾਵਰਨ ਕਿਉਂਕਿ ਜਦੋਂ ਜਿਹੜੇ ਆਰਟਿਸਟ ਲੋਕ ਹਨ ਇਹ ਰਾਗ ਨੂੰ ਵਜਾਉਂਦੇ ਹਨ ਰਾਗ ਵੀ ਇੱਕ ਭਗਤੀ ਹੈ ਸਭ ਕੁਝ ਹੀ ਬਾਹਰ ਕਰ ਦਿੰਦੇ ਹਨ ਸੁਰ ਕਰ ਦਿੰਦੇ ਹਨ ਜਿੰਨੀਆਂ ਵੀ ਬਸੁਰੀਆਂ ਆਤਮਾਵਾਂ ਹੁੰਦੀਆਂ ਸਾਰੀਆਂ ਸੁਰ ਹੋ ਜਾਂਦੀਆਂ ਉਸ ਅੰਗਰੇਜ਼ ਦੀ ਇਹ ਵਰਡਿੰਗ ਸੀ ਕਿ ਇਹੋ ਜਿਹਾ ਐਟਮੋਸਫੇਅਰ ਹਰਿਮੰਦਰ ਸਾਹਿਬ ਵਿਚ ਚੌਵੀ ਘੰਟੇ ਰਹਿੰਦਾ ਸੀ ਹਰ ਵਕਤ ਕਿਸੇ ਨੇ ਨਵੇਂ ਤੋਂ ਨਵਾਂ ਰਾਗ ਛੇੜਨਾ ਖੈਰ ਉਹ ਰਹਿ ਗਈ ਉਸਤਾਦਾਂ ਤੋਂ ਮਾਰ ਖਾਣ ਦੀ ਗੱਲ ਪਰੇ ਹੁਣ ਤਾਂ ਜਿਹੜਾ ਕੋਈ ਬੜਾ ਹੀ ਸਿੱਧਾ ਸ਼ਬਦ ਪੜੇ ਜੀ ਪੜੇ ਪਰ ਇਹ ਪੁਰਾਤਨ ਕੀਰਤਨ ਹੈ ਸੋ ਸਾਧ ਸੰਗਤ ਹੁਣ ਸਾਰੇ ਰਲ ਕੇ ਕੀਰਤਨ ਕਰੀਏ
1: You are listening to SeekNet Radio, broadcasting live Gurbani Kirtan 24 hours a day from around the world.

अनंत जन्म बीती अन फरमाई, अनंत जन्म बीती अन फरमाई, घर वास न देवे

ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਮਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ

ਗੁਰਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਸਿਮਰੋ ਸਿਮਰ ਸਿਮਰ।

ਬੜਾ ਸੀ, ਸਨਾਟੇ ਦਾ ਮੀਂਹ ਵੀ ਸੀ ਭਿੱਜ ਗਿਆ। ਹੁਣ ਅੱਗ ਕੋਈ ਨੀ, ਡੱਬੀ ਕੋਈ ਨੀ, ਲੱਕੜਾਂ ਕਿਹਦੇ ਨਾਲ ਕਰੇ, ਪਾਣੀ ਕਿਸ ਤਰ੍ਹਾਂ ਹੋਏ? ਇਹ ਬਾਬਿਆਂ ਦੇ ਆਪਣੇ ਮੁਖਾਰ ਪਿੰਡ ਦੀ ਸਾਖੀ ਹੈ। ਬਾਬਾ ਰਾਮ ਸਿੰਘ ਮਹਾਰਾਜ, ਬਾਬੇ ਕਹਿਣ ਲੱਗੇ, ਜਪਣਾ ਨਾਮ ਹੈ, ਟਾਈਮ ਇੰਨਾ ਹੈ ਨੀ, ਜ਼ਿੰਦਗੀ ਛੋਟੀ ਹੈ, ਸਾਡੀ ਅਕਲਾਂ ਮੋਟੀਆਂ ਨੇ, ਜਪਾਂਗੇ ਕਿਸ ਤਰ੍ਹਾਂ? ਬਾਬੇ ਕਹਿਣ ਲੱਗੇ, ਇੰਜ ਕਰਨੇ ਆ, ਐਵੇਂ ਅੱਧੀ ਕੁ ਦਿਹਾੜੀ ਕਰ ਲਿਆ ਕਰੀ। ਬਾਬਾ ਜੀ ਭਾਈ ਲਾਲੋ ਦੇ ਘਰ ਦਾ ਜਨਮ ਦਿਨ ਸੀ ਉਹਨਾਂ, ਇਸ ਘਰਾਣੇ ਵਿੱਚ ਧੰਨ ਭਾਈ ਲਾਲੋ ਜਿਹਦੇ ਘਰ ਗੁਰੂ ਨਾਨਕ ਸਾਹਿਬ 5 ਦਿਨ ਰਹੇ ਜਦੋਂ ਪਹਿਲੀ ਉਦਾਸੀ ਤੁਰੇ। ਮਰਦਾਨੇ ਨੇ ਕਿਹਾ, ਕਿੱਧਰ ਜਾਣਾ? ਕਹਿਣ ਲੱਗੇ, ਤੁਰਿਆ ਚੱਲ, ਗਰੀਬ ਨਵਾਜ ਇੰਨੀਆਂ ਚਾਰੀਆਂ, ਕਹਿੰਦੀ ਪਿੱਠ ਕਰ ਇਹਨਾਂ ਵੱਲ, ਸਾਨੂੰ ਜਿਹਦੀ ਤਲਾਸ਼ ਹੈ, ਜਦੋਂ ਮੰਜ਼ਲ ਆ ਗਈ ਪਤਾ ਲੱਗ ਜਾਏ ਗਰੀਬ ਨਵਾਜ ਕਿੱਧਰ ਤੁਰੇ ਜਾਂਦੇ ਹੋ, ਤੇ ਹਨੇਰਾ ਪੈ ਗਏ। ਮਰਦਾਨਿਆਂ ਐਸੇ ਰੱਬ ਦੇ ਪਿਆਰੇ ਕੋਲ ਜਾ ਰਹੇ ਆ, ਉਹਦਾ ਤੇ ਮੇਰਾ ਸਰਬੰਧ ਹੈ। ਹਨ ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਤੁਰੇ, ਅੱਜ ਫਰੀਦ ਸਾਹਿਬ ਘਰੋਂ ਚੱਲੇ, ਅੱਗ ਨਹੀਂ ਮਿਲ ਰਹੀ, ਦੂਰੋਂ ਇੱਕ ਦੇਖਿਆ ਮਕਾਨ ਵਿੱਚ ਲੋਹ ਹੈ, ਰੇਤਲੇ ਟਿੱਬੇ ਸੀ ਅਜਮੇਰ ਸ਼ਰੀਫ ਵੱਲ, ਇੱਕ ਬਹੁਤ ਵੱਡੀ ਅਟਾਰੀ ਤੇ ਵਿੱਚ ਜਗ ਰਹੀ ਸੀ ਲੰਬ। ਫਰੀਦ ਸਾਹਿਬ ਨੇ ਜਾ ਕੇ ਦਰਵਾਜ਼ਾ ਖੜਕਾਇਆ, ਗ੍ਰਿਸਤੀਓ ਭਲਿਓ ਲੋਕੋ, ਉਹ ਕੰਜਰੀ ਦਾ ਘਰ ਸੀ, ਬੇਸਵਾ ਦਾ। ਬੇਸਵਾ ਕਹਿਣ ਲੱਗੀ, ਫਰੀਦ ਸਾਹਿਬ ਇਹ ਤੇ ਬੜੀ ਵੱਡੀ ਹਸਤੀ ਹੈ, ਪਹੁੰਚਣ ਵਾਲੀ, ਔਰ ਪਹੁੰਚ ਚੁੱਕੇ ਨੇ। ਉਹ ਵੀ ਉਸੇ ਪੀਰ ਨੂੰ ਜਾ ਕੇ ਜਪਦੀ ਸੀ ਮੁਦਰੇ ਤੋਂ ਬਾਅਦ। ਦਰਵਾਜ਼ਾ ਖੋਲ, ਤੁਸੀਂ ਕੌਣ? ਮੈਂ ਫਰੀਦ ਹਾਂ। ਕਿਸ ਤਰ੍ਹਾਂ ਆਏ ਹੋ? ਇਹ ਕੰਜਰੀ ਦਾ ਦੁਆਰਾ ਹੈ, ਬੇਸਵਾ। ਕਹਿਣ ਲੱਗੀ, ਮੈਂ ਅੱਗ ਲੈਣਾ ਹੈ। ਅੱਗ ਦੇ ਸਕਣੀ? ਕਹਿਣ ਲੱਗੀ, ਭਲਾ ਵੇਖਾਂ ਫਰੀਦ ਪੱਕਾ ਵੀ ਹੋਇਆ ਕਿ ਨਹੀਂ। ਕਹਿੰਦੀ, ਅੱਗ ਤੇ ਦੇ ਦਾਂਗੀ, ਪਰ ਇਸ ਦੀ ਕੀਮਤ ਦੇਣੀ ਪਏਗੀ। ਫਰੀਦ ਕਹਿੰਦਾ, ਜੋ ਮਰਜ਼ੀ ਲੈਲਾ, ਮੇਰੀ ਜਿੰਦ ਵੀ ਹਾਜ਼ਰ ਹੈ, ਅੱਗ ਦੇ ਦੇ। ਕਹਿੰਦੇ, ਅੱਖ ਦਾ ਡੇਲਾ ਇੱਕ ਦੇ ਦੇ। ਲਿਆ ਫਿਰ ਕੋਈ ਚੀਜ਼, ਉਹਨੇ ਕਰ ਦਿੱਤੀ। ਫਰੀਦ ਨੇ ਅੱਖ ਦਾ ਡੇਲਾ ਕੱਢ ਕੇ ਤਲੀ ਤੇ ਰੱਖ ਦਿੱਤਾ, ਉੱਤੇ ਪੱਟੀ ਬੰਨ ਲਈ। ਕੰਦਰੀ ਕਹਿਣ ਲੱਗੀ, ਯਾ ਅੱਲਾ, ਤੇਰੇ ਜਪਣ ਵਾਲੇ ਕਮਾਲ, ਮੁਰਸ਼ਦ ਵਾਲੇ ਨੇ। ਉਹਨੇ ਡੱਬੀ ਦਿੱਤੀ, ਆਣ ਕੇ ਲੱਕੜਾਂ ਬਾਲੀਆਂ ਤੇ ਮੁਰਸ਼ਦ ਨੂੰ ਇਸ਼ਨਾਨ ਕਰਾਇਆ। ਮੁਰਸ਼ਦ ਹੋਏ ਖੁਸ਼, ਫਿਰ ਗੁਰੂ ਸਿੱਖ ਦੇ ਉੱਤੇ ਖੁਸ਼ ਹੋ ਜਾਏ ਤੇ ਕੋਈ ਫਿਰ ਚੀਜ਼ ਰੱਖਦਾ ਗੁਰੂ ਕੋਲ? ਸੱਤੀ ਪ੍ਰਕਾਰ ਦਾ ਕੀ, ਬਲਕਿ ਰਿਧੀਆਂ ਸਿੱਧੀਆਂ ਦੇ ਦਿੰਦਾ। ਲੈ ਸਾਮ ਪਾਈ, ਜਾਂ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਅੱਜ ਜਦੋਂ ਇੰਨੀ ਕਿਰਪਾ ਹੋਈ, ਬੜੇ ਪਿਆਰ ਨਾਲ ਮੁਰਸ਼ਿਦ ਨੂੰ ਕਿਹਾ, ਮਹਾਰਾਜ ਸੇਵਾ। ਕਹਿਣ ਲੱਗੇ, ਫਰੀਦ, ਤੇਰੀ ਸੇਵਾ ਪੂਰੀ ਹੋਈ ਹੈ, ਅੱਜ ਕਿਸ ਤਰ੍ਹਾਂ ਪਾਣੀ ਗਰਮ ਕੀਤਾ ਜੀ, ਆਪ ਜਾਣੀ ਜਾਣ, ਅੱਖ ਤੇ ਪੱਟੀ ਕਿਉਂ ਬੰਨੀ ਹੋ? ਤੇ ਫਰੀਦ ਕਹਿਣ ਲੱਗਾ, ਆ ਗਈ ਹੈ, ਇਸ ਕਰਕੇ ਪੱਟੀ ਬੰਨੀ ਆ, ਆ ਗਈ ਅੱਖ। ਕਹਿੰਦੀ, ਜਿਹਦੇ ਜੀ ਚੀਜ਼ ਚਲੇ ਜੇ ਤੇ ਵਾਪਸ ਆ ਜੇ, ਉਹਨੂੰ ਪੱਟੀ ਬੰਨਣ ਦੀ ਕੀ ਲੋੜ? ਪੱਟੀ ਖੋਲ, ਜਦੋਂ ਖੋਲੀ ਤੇ ਅੱਖ ਨਾ ਵਰਨਾ, ਚਰਨ ਫੜ ਲੈ, ਫੜ ਲੈ ਚਰਨ। ਬਾਬਾ ਆਨੰਦ ਸਿੰਘ ਮਹਾਰਾਜ, ਮੈਂ ਇੱਕੋ ਬਚਨ ਹੁਣ ਕਰਨਾ, ਬਾਬੇ ਦਿਹਾੜੀ ਕਰਨੀ ਹੈ, ਪਰ ਕਿਸ ਤਰ੍ਹਾਂ? ਬਾਬਾ ਜੀ ਗਏ ਦਿਹਾੜੀ ਕਰਨ ਤੇ ਕੁਝ ਲੇਟ ਪਹੁੰਚੇ, ਲੇਟ ਪਹੁੰਚੇ, ਪਰ ਉਹਨਾਂ ਵਕਤ ਜ਼ਿਆਦਾ ਲਾਇਆ। ਬਾਬੇ ਕਹਿਣ ਲੱਗੇ, ਮਨੁੱਖਾ ਜਨਮ ਹੈ, ਇੰਜ ਤੇ ਇੰਜ ਹੀ ਚਲੇ, ਜੂ ਪੇਟ ਬਦਲੇ ਤੇ ਦਿਹਾੜੀ ਬਹੁਤ ਹੈ, ਤੇ ਵਕਤ ਮਿਲਿਆ ਕੋਈ ਨੀ, ਮਾਲਕ ਦੀ ਡਿਊਟੀ ਵੀ ਪੂਰੀ ਦੇਣੀ ਹੈ, ਜਿੰਨਾ ਚਿਰ ਪੂਰੀ ਕਿਰਤ ਨਾ ਕਰਾਂਗੇ ਇਹਨੇ ਪੈਸੇ ਨੀ ਦੇਣੇ। ਬਾਬੇ ਕਹਿਣ ਲੱਗੇ, ਅੱਜ ਤੋਂ ਰੋਟੀ ਖਾਣੀ ਨੀ, ਮੰਗ ਕੇ ਖਾ ਲਿਆ ਕਰਾਂਗੇ, ਗ੍ਰਿਸਤੀ ਥੋੜੇ ਨੇ। ਬਾਬਾ ਆਨੰਦ ਸਿੰਘ ਜੀ ਜਦੋਂ ਤੁਰੇ, ਅੰਮ੍ਰਿਤ ਵੇਲੇ ਇੱਕ ਜਿਮੀਦਾਰ ਦਾ ਘਰ ਸੀ, ਦਰਵਾਜ਼ਾ ਖੜਕਾਇਆ, ਜਿਮੀਦਾਰ ਦੇ ਘਰੋਂ ਛਾਹ ਵੇਲਾ ਆਪਣੇ ਮਾਲਕ ਨੂੰ ਖੁਆ ਰਹੀ ਸੀ ਤੇ ਹਲੀ ਤੋਰਨਾ ਸੀ।
ਦਰਵਾਜਾ ਖੜਕਾਇਆ, ਭਾਈ ਇੱਕ ਪ੍ਰਸ਼ਾਦਾ ਦਿਓ। ਐਸੇ ਮਹਾਂਪੁਰਖ ਮੰਗਣ ਦੀ ਵੀ ਜਾਚ ਨਹੀਂ ਸੀ, ਪ੍ਰਸ਼ਾਦਾ ਦਿਓ। ਉਹ ਗ੍ਰਸਥਨ ਕਹਿਣ ਲੱਗੀ, ਇਹ ਕੋਈ ਮੰਗਣ ਦਾ ਤਰੀਕਾ ਮੰਗਦੇ ਦਾ? ਪ੍ਰਸ਼ਾਦਾ ਦਿਓ, ਨਾ ਕੋਈ ਗੱਲ ਨਾ ਕੋਈ ਬਾਤ। ਦਰਵਾਜਾ ਖੋਲਿਆ ਤੇ ਕਹਿਣ ਲੱਗੇ, ਪ੍ਰਸ਼ਾਦਾ ਤੇਰੇ ਵਾਸਤੇ, ਜਿਹਨੇ ਜਾ ਕੇ ਦੋ ਵਿਘੇ ਪੈਲੀ ਵਾਹੁਣੀ ਆ ਉਹਨੂੰ ਖਵਾਵਾਂ ਪਹਿਲਾਂ ਕਿ ਤੈਨੂੰ ਹੱਠੇ ਕੱਟੇ ਨੂੰ? ਜਵਾਨ ਹੈਗਾ, ਆਪ ਕਿਰਤ ਕਰ ਜਾ ਕੇ। ਬਾਬਾ ਜੀ ਕਹਿਣ ਲੱਗੇ, ਲਾਨ ਤੋਂ ਮਨਾ ਤੈਨੂੰ। ਸਵੇਰੇ ਸਵੇਰੇ ਗ੍ਰਿਸਤੀਆਂ ਦੇ ਬਚਨ ਸੁਣੇ ਨੀ, ਇੱਕ ਪ੍ਰਸ਼ਾਦੇ ਬਦਲੇ। ਕਹਿਣ ਲੱਗੇ, ਖਾਣਾ ਹੀ ਨਹੀਂ ਅੱਜ ਤੋਂ, ਜੇ ਆਪ ਨਿਰੰਕਾਰ ਖਵਾਏਗਾ ਤੇ ਖਾਣਾ ਨੀ ਤੈਨੇ। ਬਾਬਾ ਆਨੰਦ ਸਿੰਘ ਜੀ ਤੁਰ ਪਏ ਤੇ ਜਿਮੀਦਾਰ ਕਹਿਣ ਲੱਗਾ, ਭਾਗਾ ਵਾਲੀਏ, ਮੰਗਣ ਗਿਆ ਸੋ ਮਰ ਗਿਆ, ਮੰਗਲ ਮੂਲ ਨਾ ਜਾ। ਤੇਰੇ ਦਰਬਾਰੇ ਤੇ ਆਇਆ ਸੀ ਕੀ ਇੱਕ ਫਕੀਰ ਨੂੰ ਪ੍ਰਸ਼ਾਦਾ ਦੇ ਦਿੰਦੀ, ਜਾ ਨੱਸ ਕੇ ਜਾ। ਉਹ ਜੱਟੀ ਜੋ ਨਾ ਨੱਸੀ ਤੇ ਕਹਿਣ ਲੱਗੀ, ਫਿਰ ਖਲੋ ਵੀ ਜਾ, ਲੀਲਾ ਪ੍ਰਸ਼ਾਦਾ। ਬਾਬੇ ਆਨੰਦ ਸਿੰਘ ਜੀ ਕਹਿਣ ਲੱਗੇ, ਹਾਲੇ ਮੈਂ ਮਰਿਆ ਨੀ, ਜੀਵਨਾ, ਮੈਨੂੰ ਪ੍ਰਸ਼ਾਦੇ ਦੀ ਨੀ ਲੋੜ। ਬਾਬਾ ਜੀ ਫਿਰ ਕਹਿਣ ਲੱਗੇ, ਇਸ ਗੱਲ ਨੂੰ ਇਹੋ ਹੀ ਹੈ, ਕਿਥੇ ਚੁੱਪ ਕਰਕੇ ਬਹਿ ਜਾ। ਫਿਰ ਬਾਬਾ ਜੀ ਇੱਕ ਕਮਰੇ ਚ ਨਾਮ ਜਪਣਾ ਸ਼ੁਰੂ ਕੀਤਾ ਤੇ ਹਲਾਮ ਹੋਇਆ। ਨੰਦ ਸਿਆ ਰੋਟੀ ਖਾਧੀ, ਬਾਬੇ ਅੱਗੋਂ ਹਨੇਰੇ ਚੋਂ ਕਹਿਣ ਲੱਗੇ, ਕਿਰਤ ਮੈਂ ਕਰਨੀ ਨੀ, ਮੰਗਣਾ ਮੈਂ ਨੀ, ਰੋਟੀ ਕੌਣ ਮੈਨੂੰ ਖਵਾਏ? ਅੱਗੋਂ ਆਵਾਜ਼ ਆਈ, ਅੱਜ ਤੋਂ ਰੋਟੀ ਤੇਰੀ 5 ਮਿੰਟ ਪਹਿਲਾਂ ਆ ਜਾ ਕਰੇਗੀ ਇੱਥੇ, ਤੂੰ ਜਪੀ ਚਾਹ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਰੋਟੀ ਪਹੁੰਚਾਈ, ਰੋਟੀ ਖਾਧੀ। ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਕੀ ਅਜੇ ਪਿੰਡ ਵਿਚ ਰੋਟੀ ਖਵਾਤੀ, ਸਵਾਦ ਤੇ ਤਾਜ਼ਾ, ਕਿਸੇ ਜੰਗਲ ਵਿਚ ਰੋਟੀ ਭੇਜੇ? ਭਗਤ ਫਿਰ ਰੱਬ ਦੀ ਵੀ ਪ੍ਰੀਖਿਆ ਲੈਣੀ ਸ਼ੁਰੂ ਕਰਦੇ ਨੇ। ਫਿਰ ਇਹ ਮਿੰਟ ਕੁਮਰੀ ਕਾਲਾ ਮੰਡੀ, ਬਾਬਾ ਆਨੰਦ ਸਿੰਘ ਜੀ ਉਹ ਗੁਫਾ ਦੇ ਮੈਂ ਦਰਸ਼ਨ ਕੀਤੇ ਨੇ। ਬਾਬਾ ਜੀ 26 ਸਾਲ ਉੱਥੇ ਨਾਮ ਜਪਿਆ, ਜਿਦਣ ਪਹਿਲੇ ਦਿਨ ਪਹੁੰਚੇ ਤੇ ਗੁਫਾ ਦੇ ਵਿਚ ਜਾਣ ਲੱਗੇ ਤੇ ਰੋਟੀ ਤੇ ਪਹੁੰਚਾਉਣੀ ਸੀ ਨਾ, ਚੁੱਕੇ ਇਕਰਾਰ ਕੀਤਾ ਸੀ 5 ਮਿੰਟ ਪਹਿਲਾਂ ਪਹੁੰਚਾਇਆ ਕਰੋ। ਕਾਲਾ ਮੰਡੀ ਦੇ ਇਹ ਬਹੁਤ ਵੱਡੀ ਕਣਕ ਦੀ ਮੰਡੀ ਸੀ, 5-10 ਹਾਲੀ, ਜਿਮੀਦਾਰ ਗੱਡਾਂ ਦੇ ਉੱਤੇ ਗੱਡ ਉੱਥੇ ਖਲਾਰ ਦਿੱਤੀਆਂ ਤੇ ਰੋਟੀ ਪਰੋਸ ਕੇ ਬਾਬਾ ਆਨੰਦ ਸਿੰਘ ਹੋਰਾਂ ਦੇ ਵਾਸਤੇ ਜੰਗਲ ਚ ਆਈ। ਲੈ ਆਨੰਦ ਸਿੰਘ ਰੋਟੀ ਖਾ। ਬਾਬਾ ਜੀ ਕਹਿਣ ਲੱਗੇ, ਇੱਥੇ ਰੋਟੀ? ਕਹਿਣ ਲੱਗੇ, ਅਸੀਂ ਤੇ ਕਣਕ ਦੇਣ ਆਏ ਸੀ, ਅਸੀਂ ਕਿਹਾ ਕੋਈ ਵਿਅੰਗਮ ਹੈ, ਇਹਨੂੰ ਵੀ ਰੋਟੀ ਖਵਾ ਦਈਏ। ਬਾਬਿਆਂ ਫਿਰ ਮਨ ਦੀ ਅੱਖਾਂ ਨਾਲ ਦਰਸ਼ਨ ਕੀਤੇ ਤੇ ਉਹ ਗੁਰੂ ਨਾਨਕ ਸੀ ਆ। ਬਾਬਾ ਨੇ ਫਿਰ ਫੜ ਲਿਆ, ਫਿਰ ਉਸ ਤੋਂ ਬਾਅਦ ਫਿਰ ਬਾਬਾ ਆਨੰਦ ਸਿੰਘ ਜੀ

ਹੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਹੋਈ ਜੋ ਕਰੇ ਸੋਹੋਈ ਵਡਿਆਈ ਗੁਰਮੁਖ ਦੇ ਪ੍ਰਭ ਵਡਿਆਈ।

ਸੰਤ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਕਿੱਡੀ ਅੱਛੀ ਆਪ ਬਸੰਤ ਜਗਤ ਸਭ ਵਾੜੀ। ਉਹ ਪਰਮਾਤਮਾ, ਉਹ ਗੁਰੂ ਆਪ ਬਸੰਤ ਹੈ। ਜਿੱਥੇ ਗੁਰੂ ਚਲਾ ਜਾਵੇ ਪੜੋ ਖਾਂ ਸਾਰੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਜਿਵੇਂ ਜੁਆਰੀ ਦਾ ਜੂਏ ਵਿੱਚ ਮਨ ਲੱਗਦਾ, ਅਮਲੀ ਦਾ ਅਮਲ ਵਿੱਚ ਮਨ ਲੱਗਦਾ, ਉਵੇਂ ਗੁਰੂ ਕੇ ਸਿੱਖ ਦਾ ਮਨ ਗੁਰੂ ਕੀ ਸੰਗਤ ਵਿੱਚ ਲੱਗਦਾ ਹੈ। ਮਹਾਨ ਬਖਸ਼ਿਸ਼ ਹੋਈ ਹੈ ਸਾਧ ਸੰਗਤ ਜੀਓ, ਆਪ ਜੀ ਨੇ ਜੋ ਇਹ ਕੀਰਤਨ ਕੀਤਾ ਹੈ ਤੇ ਸੁਣਿਆ ਹੈ, ਆਓ ਅਖੀਰਲੀਆਂ ਤੁਕਾਂ ਕਹੀਏ। ਉਸ ਤੋਂ ਬਾਅਦ ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ, ਸਤਿਗੁਰੂ ਬਾਣੀ ਸ਼ਬਦ ਸੁਹਾਏ, ਇਹ ਜਗ ਭਰਿਆ ਸਤਿਗੁਰੂ ਭਾਏ, ਫਲ ਫੁੱਲ ਲਾਗੇ ਜਾਂ ਆਪ ਲਾਏ, ਮੂਲ ਲਗੇ ਤਾਂ ਸਤਿਗੁਰੂ ਭਾਏ, ਆਪ ਬਸੰਤ ਜਗਤ ਸਭ ਵਾੜੀ। ਆਓ ਸਾਰੇ

ਜੋ ਇਹ ਤਾਲ 15 ਮਾਤਰ ਹਨ। ਪੰਜੂਤੀ ਇਹ 15, ਇਹ ਪੰਜ ਪੰਜ ਦੀ ਵੰਡ ਹੈ ਤੇ ਤਿੰਨ ਤਿੰਨ ਦਾ ਹਿਸਾਬ ਹੈ। ਸੋ ਗੁਰੂ ਕਿਰਪਾ ਕਰੇ, ਸਾਧ ਸੰਗਤ ਸਾਡੀ ਅਰਦਾਸ ਹੈ ਗੁਰੂ ਦੇ ਚਰਣਾਂ ਵਿਚ, ਇਹੋ ਜੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਗੁਰੂ ਕੇ ਲਾਲ, ਜਿਹੜੇ ਗੁਰੂ ਪੰਚਮ ਪਾਤਸ਼ਾਹ ਦੀ ਮਰਿਆਦਾ ਨੂੰ ਕਾਇਮ ਕੀਤਾ ਹੋਇਆ ਹੈ, ਮੈਂ ਵਧਾਈ ਦੇਣਾ ਚਾਹੁੰਦਾ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਸਬੰਧੀਆਂ ਨੂੰ ਔਰ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਨੇ ਅਡੰਬਰ ਕੀਤਾ ਹੈ। ਔਰ ਸਾਧ ਸੰਗਤ ਲੋੜ ਹੈ ਸਾਡੀ ਕੌਮ ਨੂੰ ਇਹੋ ਜੇ ਗੁਰਸਿੱਖਾਂ ਦੀ, ਜੋ ਕੀਰਤਨ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਕੀਰਤਨ ਸਰਵਣ ਕਰਦੇ ਹਨ। ਮੈਂ ਆਪ ਜੀ ਨੂੰ ਬਹੁਤ ਬਹੁਤ ਇਸ ਦੀ ਵਧਾਈ ਦੇਣਾ ਹਾਂ। ਆਓ ਅਖੀਰਲੀ ਤੁਕਈਏ ਤੇ

ਤਲੰਗ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਗੁਰਸਿੱਖਾਂ ਤੋਂ ਨਾਮ ਜਪਣ ਵਾਲਿਆਂ ਤੋਂ ਅਜ਼ੂਰ ਫਰਮਾਉਂਦੇ ਮੈਂ ਕੁਰਬਾਨ ਜਾਂਦਾ ਹਾਂ ਇਹ ਵਾਹਿਗੁਰੂ ਜੇ ਤੇਰੇ ਨਾਮ ਵਿਚ ਜੁੜਿਆ ਇਹ ਤਨ ਮਾਇਆ ਪਾਇਆ ਪਿਆਰੇ ਇਹ ਜਿਹੜਾ ਤਨ ਹੈ ਇਹਨੂੰ ਮਾਇਆ ਦੀ ਪਾਹ ਲੱਗੀ ਪਈ ਹੈ ਮਾਇਆ ਦੀ ਮੈਲ ਲੱਗੀ ਪਈ ਹੈ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਵ ਰੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉਂ ਧਨ ਸੇ ਜੀ ਸਰੀਰ ਰੂਪੀ ਚੋਲੜਾ ਜਿਸ ਨੂੰ ਲਵ ਦੀ ਮੈਲ ਹੈ ਮਾਇਆ ਦੀ ਪਾਹ ਲੱਗੀ ਹੈ ਏਡਾ ਮੈਲਾ ਚੋਲਾ ਹੈ ਉਹ ਸਵਾਮੀ ਕੰਤ ਇਸ ਨੂੰ ਕਿਸ ਤਰ੍ਹਾਂ ਪ੍ਰਵਾਨ ਕਰੇਗਾ ਮੇਰੇ ਕੰਤ ਨਾ ਆਵੇ ਚੋਲੜਾ ਪਿਆਰੇ ਕਿਉਂ ਧਨ ਸੇਜੇ ਜਾਏ ਹਜ਼ੂਰ ਕਹਿੰਦੇ ਨਾ ਹਾਂ ਕੁਰਬਾਨੇ ਜਾਉ ਮਿਹਰਬਾਨਾ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਜਿਨ੍ਹਾਂ ਨੇ ਮੈਲ ਤੋਂ ਆਪਣੇ ਆਪ ਨੂੰ ਦੂਰ ਕੀ ਆਪਣੇ ਮਨ ਤੇ ਤਨ ਦੇ ਉੱਤੇ ਨਾਮ ਰੂਪੀ ਸੁੰਦਰ ਚੋਲਾ ਪਹਿਨੇ ਨਾਮ ਰੂਪੀ ਸੁੰਦਰ ਡਰੈਸ ਪਾਈ ਹੈ ਫਿਰ ਦੁਨਿਆਵੀ ਕੱਪੜੇ ਮੈਲੇ ਹੋ ਜਾਂਦੇ ਹਨ ਇਹਨਾਂ ਦੇ ਰੰਗ ਵੀ ਫਿੱਕੇ ਪੈ ਜਾਂਦੇ ਆ ਕੁਝ ਸਮੇਂ ਦੇ ਬਾਅਦ ਕੱਪੜਿਆਂ ਦਾ ਸੁਹੱਪਣ ਇਹ ਨਹੀਂ ਰਹਿੰਦਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਪਰ ਹਜ਼ੂਰ ਫਰਮਾਉਂਦੇ ਹਨ ਜਿਸ ਇਨਸਾਨ ਨੇ ਨਾਮ ਰੂਪੀ ਸੱਚਾ ਕੱਪੜਾ ਪਾ ਲਿਆ ਜਿਸ ਇਨਸਾਨ ਨੇ ਨਾਮ ਰੂਪੀ ਆਪਣੀ ਬਿਊਟੀ ਦੇ ਸੁਹਾਪਣ ਬਣਾਇਆ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਇਹ ਰੰਗ ਸਭ ਤੋਂ ਸ੍ਰੇਸ਼ਟ ਹੈ ਮਾਇਆ ਦੇ ਰੰਗ ਵੀ ਫਿੱਕੇ ਪੈ ਜਾਂਦੇ ਨੇ ਹਕੂਮਤ ਦੇ ਰੰਗ ਵੀ ਮੱਧਮ ਪੈ ਜਾਂਦੇ ਪਰ ਜੋ ਸੱਚਾ ਰੰਗ ਹੈ ਇਹ ਕਦੇ ਫਿੱਕਾ ਨਹੀਂ ਪੈਂਦਾ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਮਜੀਠ ਆਪਣੇ ਮਨ ਦੇ ਉੱਤੇ ਮਜੀਠ ਰੰਗ ਚੜਾ ਹੋਰ ਸਾਰੇ ਰੰਗ ਕਲਰ ਜਿਹੜੇ ਹਨ ਆਸਤਾ ਆਸਤਾ ਫਿੱਕੇ ਪੈ ਜਾਂਦੇ ਹਨ ਪਰ ਮਜੀਠ ਦਾ ਰੰਗ ਐਸਾ ਹੁੰਦਾ ਹੈ ਉਹਨੂੰ ਜਿਉਂ ਜਿਉਂ ਧੋਵੋ ਤਿਉਂ ਤਿਉਂ ਨਿਖਰਦਾ ਹੈ ਇਸੇ ਤਰ੍ਹਾਂ ਨਾਮ ਰੂਪੀ ਜਿਹੜਾ ਮਜੀਠਾ ਚੋਲਾ ਹੈ ਰੰਗ ਹੈ ਇਹ ਕਦੇ ਫਿੱਕਾ ਨਹੀਂ ਪੈ ਚਾਹੇ ਮੁਸੀਬਤ ਆ ਜਾਏ ਦੁੱਖ ਆ ਜਾਏ ਸੁੱਖ ਆ ਜਾਏ ਪਰ ਪੈਰੀ ਸਾਧ ਸੰਗਤ ਦੁੱਖਾਂ ਸੁੱਖਾਂ ਦੇ ਰੰਗ ਵਿੱਚ ਕਈ ਵਾਰੀ ਇਨਸਾਨ ਘਾਬਰ ਜਾਂਦਾ ਪਰ ਜਿਸ ਵੇਲੇ ਨਾਮ ਰੂਪੀ ਗੁਰੂ ਦੇ ਪਿਆਰ ਦਾ ਰੰਗ ਚੜ ਜਾਂਦਾ ਫਿਰ ਕਾਬਰ ਮੁੱਕ ਜਾਂਦੀ ਚਾਹੇ ਆਰੇ ਹੇਠਾਂ ਬਹਿਣਾ ਪੈ ਜਾਏ ਭਾਈ ਮਤੀ ਦਾਸ ਨੂੰ ਫਿਰ ਉਹ ਰੰਗ ਫਿੱਕਾ ਨਹੀਂ ਪੈਂਦਾ ਭਾਈ ਮਨੀ ਸਿੰਘ ਸਾਹਿਬ ਬੰਦ ਬੰਦ ਕਟਾਉਂਦੇ ਹਨ ਸਿੱਖੀ ਦਾ ਰੰਗ ਕਦੇ ਵੀ ਮੱਧਮ ਨਹੀਂ ਹੋਇਆ ਰੋਜ਼ ਅਰਦਾਸ ਕਰਦੇ ਹਾਂ ਗੁਰੂ ਕੇ ਸਿੱਖ ਸਿੱਖੀ ਵਾਸਤੇ ਚਰਖੜੀਆਂ ਤੇ ਚੜ ਗਏ ਬੰਦ ਬੰਦ ਕਟਵਾਇਆ ਪੁੱਠੀਆਂ ਖਲਾਂ ਨਵਾਈਆਂ ਇੱਥੇ ਹੀ ਵਸ ਨਹੀਂ ਨਾਲ ਮਾਤਾਵਾਂ ਭੈਣਾਂ ਦੀ ਵੀ ਆਪਾਂ ਰੋਜ਼ ਅਰਦਾਸ ਕਰਦੇ ਹਾਂ ਜਿਨ੍ਹਾਂ ਬੀਬੀਆਂ ਨੇ ਜਿਨ੍ਹਾਂ ਭੈਣਾਂ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਲਾਹੌਰ ਦੀ ਜੇਲ੍ਹ ਉਹ ਜੇਲ੍ਹ ਮੈਂ ਵੇਖੀ ਪਾਰਟੀਸ਼ਨ ਤੋਂ ਪਹਿਲਾਂ ਜਿੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ
जिथे गुरु की बच्चिया नू कैद कीता सी उस गुरुद्वारे का नाम सी शहीद गंज। डेरा साहब भी गुरुद्वारा पंजे पातशाह जी का तुसी भी दर्शन कीते होंगे। पर गुरुद्वारा शहीदगंज जो सी ओ जगह सी जिथे सिखा ते जुल्म हुंदा सी, सिखा नू कतल करके खूहा वी सिटिया जांदा सी। तो जदों पड़चोल होई सन 35-36 दी गल है, तो उन्हां खूहा विचों सिखा दीआं हड्डियां निकली, किरपाना निकली, ओ जो पत्थर गर्भवती भैणा दे पेट ते रखे जांदे सन ओह भी निकले, बड़े बड़े बोझ। पर मीर मनू दी जेल विच भैणा ने बचिया ने सिखी सिदक ने हारिया, उन्हां भैणा दी रोज अरदास होती, मातावां भैणा बच्चियां अगे बेनती, सिखी सब तो उच्चा पदार्थ है, तक लो सवा सवा मन पीसना, रोज पीसना सवा मन दाने चक्की रोज पीसने, फिर रोटी रजवी नहीं मिलनी, खन्नी खन्नी रोटी दे गुजार, खन्नी कहंदे रोटी का चौथा हिस्सा, फिर इत्थे ही बस नहीं, अपने बच्चियां नू जालमा ने गोद च बच्चा पिया है उन्हू खिंच के ते उन्हू टोटे कर दे, नेजियां ते टंगा दे, ते कहना हुण ईमान मन लो मुसलमान बन जाओ। पर उन्हां पैणा ने बच्चियां नू कुर्बान कराया पर सिखी नहीं छड़ी, ऐसा रंग चढ़िया सिखी दा एडिया मुसीबतां विच, तो जिहनू चढ़ गया हजूर कहंदे काया रंगण जे थिए प्यारे पाइए नाव मजीठ, रंगण वाला जे रंगे साहेब ऐसा ओ रंग कदे फिका नहीं। दुनिया जितने तक रहे उन्हां शहीदां दीआं यादां उन्हां दा प्यार दा रंग सदा चमकदा रहे, जिनके चोले रतड़े प्यारे कन तिना के पास धूड़ तिना की जे मिले। हजूर कहंदे मैं उन्हां दे चरणा दी धूड़ी लैंदा, को नानक की अरदास, आपे साजे आपे रंगे आपे नजर करे, नानक कामन कंते पावे आपे ही। तो आओ नाम जपण वाले नाम दा रंग चढ़े है, जिन्हां दे अंदर गुरु दा प्यार आया है, अंदर लगन आई है, फिर ओ लगन विच अपना जीवन बतीत करते हैं, चाहे कैसा भी समाज है। तो इसे तरह राणी तारा सी राजे हरीश चंद्र दे घर वाली, ओदे अंदर भी लगन सी, ओदे मन ते भी प्यार दा रंग चढ़िया सी। फिर राणी तारा रोज नितनेम की करदी सी, राणी तारा की अपना जप तप करदी सी, तो भाई साहब भाई गुरदास जी लिखते हैं, आओ सरण करो।

ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ। ਇਸਤਰੀ ਵਾਸਤੇ ਦੁਨੀਆਦਾਰੀ ਦਾ ਸਭ ਤੋਂ ਵੱਡਾ ਰਿਸ਼ਤਾ ਪਤੀ ਹੈ। ਜੇ ਸੱਚ ਬੋਲਦੀ ਆ ਤਾਂ ਸਤਸੰਗ ਤੋਂ ਵਿਛੜਦੀ। ਪਰ ਰਾਣੀ ਨੇ ਸੋਚਿਆ ਮੇਰਾ ਜੀਵਨ ਸਤਸੰਗ, ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਸਤਸੰਗੀ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ।

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ, ਪਿਆਰ ਪ੍ਰੇਮੀ ਦਾ ਨਿਤਨੇਮੀ ਦਾ ਸਤਸੰਗ ਨਾਲ ਪਿਆਰ ਹੈ। ਸਤਸੰਗ ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵ ਕਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ, ਤੋ ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਨਿਰੰਕਾਰ ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤੋ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ, ਮੇਰੇ ਭਗਤ ਨੂੰ ਵੈਕੁੰਠਾਂ ਵਿਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵੈਕੁੰਠਾਂ ਨੂੰ ਤਰਸਦੇ ਹਨ ਤੇ ਤੁਸੀਂ ਜਵਾਬ ਦਿੱਤਾ ਹੈ। ਤੋ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤੋ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ ਦੀਆ ਕਬੀਰਾ ਰੋਏ, ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਜੀ ਸ਼ਿਵ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, ਬਾਵਨ ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ

ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣਿਆ। ਜੋ 52 ਚੰਦਨ ਆਉਂਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸਭ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣਿਆ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਹੀ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ, ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ, ਤੇਲ ਠੰਡਾ ਹੋ ਜਾਂਦਾ ਹੈ, ਇਤਨੀ ਸੀਤਲ। ਤੋ ਇੱਕ ਵਾਰੀ 52 ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ ਹੈ। ਤੋ ਕਿਸੇ ਮਹਾਂਪੁਰਸ਼ ਨੇ ਕਿਹਾ ਵੀ ਚੰਦਨ ਹੰਕਾਰ ਨਾ ਕਰ, ਤੇਰੇ ਅੰਦਰ ਵੀ ਸੀਤਲਤਾ ਹੈ ਪਰ ਤੇਰੇ ਨਾਲੋਂ ਹਜ਼ਾਰਾਂ ਗੁਣਾ ਸੀਤਲਤਾ ਹੋਰ ਜਗ੍ਹਾ ਤੇ ਹੈ। ਉਹ ਕਿਹੜੀ ਜਗ੍ਹਾ ਹੈ? ਤੋ ਲਿਖਿਆ ਰੇ ਚੰਦਨ ਗਰਵੇ ਕਹਾ ਹਾਉ ਹੀ ਸੀਤਲ ਅੰਗ, ਤੁਝ ਤੇ ਸੀਤਲ ਸੌ ਗੁਣਾ ਸੰਤੋ ਕਾ ਸਤਸੰਗ। ਇੱਥੇ ਮਹਾਂਪੁਰਸ਼ ਬੈਠੇ, ਉਹ ਜਗ੍ਹਾ ਤੇ ਬੜੀ ਠੰਡ ਹੈ, ਬੜਾ ਆਨੰਦ ਹੈ। ਰਾਣੀ ਤਾਰਾ ਨੇ ਸੋਚਿਆ ਜੇ ਸੱਚ ਬੋਲਦੀ ਆ ਉਸ ਆਨੰਦ ਤੋਂ ਵਾਂਝੀ ਰਹਿ ਜਾਵਾਂਗੀ, ਪਰ ਮੇਰਾ ਤੋਂ ਜੀਵਨ ਹੈ ਸਤਸੰਗ। ਤੇ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਦੁਨੀਆਦਾਰੀ ਦਾ ਰਿਸ਼ਤਾ ਹੈ। ਰਾਜੇ ਨੇ ਫਿਰ ਕਿਹਾ ਰਾਣੀਏ ਬੋਲਦੀ ਕਿਉਂ ਨੀ, ਤੂੰ ਰਾਤੀ ਕਿੱਥੇ ਗਈ ਸੈ? ਰਾਣੀ ਤਾਰਾ ਨੇ ਸੋਚਿਆ ਮਨ ਦੁਨੀਆਦਾਰੀ ਨਾਲੋਂ ਤੇ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਪਰ ਮੇਰੀ ਵਾਹਿਗੁਰੂ ਨਾਲੋਂ ਨਾ ਟੁੱਟੀ। ਜੇ ਵਾਹਿਗੁਰੂ ਨਾਲ ਬਣ ਆਏਗੀ ਤਾਂ ਦੁਨੀਆ ਨਾਲ ਵੀ ਬਣ ਆਏਗੀ। ਬਾਬਾ ਜੀ ਬਚਨ ਕਰਦੇ ਸਨ, ਇੱਕ ਨੂੰ ਮਿੱਤਰ ਬਣਾ ਲੈ ਸਾਰੀ ਦੁਨੀਆ ਮਿੱਤਰ ਬਣ ਜਾਏ, ਜਾਂ ਕਾ ਮੀਤ ਸਾਜਨ ਹੈ ਸਨ।

ਇੱਕ ਸੱਜਣ ਸਭ ਸੱਜਣ, ਇੱਕ ਨੂੰ ਸੱਜਣ ਬਣਾ ਲੈ ਸਾਰੀ ਦੁਨੀਆਂ, ਇੱਕ ਵੱਲ ਪਿੱਠ ਕਰ ਲਏਗਾ ਦੁਨੀਆਂ ਵੈਰੀ ਬਣ ਜਾਏਗੀ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ। ਤੋ ਰਾਣੀ ਤਾਰਾ ਨੇ ਸੋਚਿਆ ਮੇਰੀ ਗੁਰੂ ਨਾਲੋਂ ਨਾ ਟੁੱਟ। ਰਾਜੇ ਨੇ ਪੁੱਛਿਆ ਰਾਣੀ ਕਿੱਥੇ ਗਈ ਸੈ, ਕਹਿਣ ਲੱਗੀ ਕਿਧਰੇ ਵੀ ਨਹੀਂ ਗਈ, ਆਖੋ ਸ੍ਰੀ ਵਾਹਿਗੁਰੂ। ਰਾਜਾ ਖਾਮੋਸ਼ ਹੋ ਗਿਆ, ਦਿਨ ਚੜਿਆ ਕਚਹਿਰੀ ਚਲਾ ਗਿਆ, ਰਾਤ ਪਈ ਵਾਪਸ, ਪ੍ਰਸਾਦ ਪਾਣੀ ਛੱਕ ਕੇ ਰਾਜਾ ਫੁੱਲਾਂ ਦੀ ਸੇਜਾ ਉੱਤੇ ਆਰਾਮ ਕਰ ਰਿਹਾ ਤੇ ਰਾਣੀ ਤਾਰਾ ਪਤੀ ਜਾਣ ਕੇ ਮੁੱਠੀ ਚਾਪੀ ਕਰ ਰਹੀ। ਤੇ ਇਸ ਉਡੀਕ ਵਿਚ ਵੀ ਹੈ ਵੀ ਰਾਜਾ ਸੌ ਜਾਏ ਤੇ ਮੈਂ ਸਤਸੰਗ ਵਿਚ ਪਹੁੰਚਾ। ਪਰ ਅੱਜ ਰਾਜੇ ਨੇ ਵੀ ਸੋਚਿਆ ਵੀ ਮਨਾ ਸੌਣਾ ਨਹੀਂ, ਵੇਖਣਾ ਰਾਣੀ ਜਾਂਦੀ ਕਿੱਥੇ। ਰਾਜੇ ਨੇ ਅੱਖਾਂ ਬੰਦ ਕਰਕੇ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਬਨਾਵਟੀ ਘੁਰਾੜੇ। ਪੋਲੀ ਪਾੜੀ ਰਾਣੀ ਨੇ ਸੋਚਿਆ ਮਨਾ ਰਾਜਾ ਤਾਂ ਸੌ ਗਿਆ ਹੈ, ਉੱਠ ਜਿੱਥੇ ਅੰਮ੍ਰਿਤ ਵਸ ਰਿਹਾ ਹੈ ਉੱਥੇ ਪਹੁੰਚੀ। ਰਾਣੀ ਤਾਰਾ ਉੱਠੀ, ਖੜਾਵਾਂ ਪਾਈਆਂ, ਚੋਰ ਦਰਵਾਜ਼ੇ ਥਾਣੀ ਬਾਹਰ ਨਿਕਲ ਗਈ। ਪਰ ਰਾਜਾ ਤਾਂ ਜਾਗਦਾ ਹੀ ਪਿਆ ਸੀ, ਹੋਰ ਤਰਾਤੀ ਉੱਠ ਕੇ ਪਿੱਛੇ ਚਲਿਆ ਤਰਲ ਜੁਹਾਣੀ। ਅੱਧੀ ਰਾਤ ਦਾ ਸਮਾਂ ਹੈ, ਅੱਗੇ ਅੱਗੇ ਰਾਣੀ ਜਾ ਰਹੀ ਹੈ, ਪਿੱਛੇ ਪਿੱਛੇ ਰਾਜਾ। ਰਾਜਾ ਸੋਚਦਾ ਮੈਨਾ ਰਾਣੀ ਨੂੰ ਡਰ ਵੀ ਨਹੀਂ ਲੱਗਦਾ, ਇਹਦੇ ਅੰਦਰ ਭੈ ਹੀ ਨਹੀਂ, ਕੱਲੀ ਤੁਰੀ ਜਾਂਦੀ। ਪਰ ਡਰ ਤਾਂ ਉਸ ਨੂੰ ਲੱਗਦਾ ਹੈ ਜਿਹਨੇ ਨਿਰਭਉ ਨੂੰ ਨਹੀਂ ਜਪਿਆ, ਉਹਨੂੰ ਭੈ ਜਾਪਦਾ ਹੈ। ਪਰ ਜਿਸ ਨੇ ਨਿਰਭਉ ਵਾਹਿਗੁਰੂ ਨੂੰ ਜਪ ਲਿਆ ਹੈ, ਹਜ਼ੂਰ ਕਹਿੰਦੇ ਨਿਰਭਉ ਜਪੈ ਸਗਲ ਭਉ, ਉਹਦੇ ਸਾਰੇ ਭੈ ਮਿਟ ਜਾਂਦੇ। ਅਸੀਂ ਉਤਨੇ ਤੱਕ ਡਰਦੇ ਰਹਾਂਗੇ ਜਿਤਨੇ ਤੱਕ ਨਿਰਭਉ ਨਿਰੰਕਾਰ ਨਾਲ ਅਸੀਂ ਆਪਣੇ ਆਪ ਨੂੰ ਅਟੈਚ ਨਹੀਂ ਕੀਤਾ। ਜਿਸ ਵੇਲੇ ਉਹਦੇ ਨਾਲ ਸੁਰਤ ਜੜ ਜਾਏਗੀ, ਭੈ ਆਏਗਾ ਹੀ ਨਹੀਂ, ਪਤਾ ਨਹੀਂ ਕਿਧਰ ਜਾ ਰਹੀ ਹੈ। ਪਰ ਰਾਣੀ ਕਿੱਥੇ ਪਹੁੰਚੀ? ਜਿਸ ਤਰ੍ਹਾਂ ਪਿਆਰੀ ਸਾਧ ਸੰਗਤ ਹੰਸ ਮਾਨ ਸਰੋਵਰ ਤੇ ਜਾਂਦੇ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਤਸੰਗ ਵੀ ਜਾਂਦੇ। ਕਊਆ ਰੂੜੀ ਤੇ ਜਾ ਕੇ ਬਹਿੰਦਾ, ਕਾਂ ਦਾ ਵਾਸਾ ਰੂੜੀ, ਮਨਮੁਖ ਦਾ ਵਾਸਾ ਕੀ ਹੈ? ਸ਼ਰਾਬ ਖਾਨਾ, ਆਖੋ ਸ੍ਰੀ ਵਾਹਿਗੁਰੂ। ਭੈੜੀਆਂ ਸੰਗਤਾਂ, ਪਰ ਜੋ ਗੁਰਮੁਖ ਹੈ ਉਹ ਸਤਸੰਗ ਰੂਪੀ ਮਾਨ ਸਰੋਵਰ ਤੇ ਬੈਠ ਕੇ ਤੇ ਆਨੰਦ ਮਾਣ। ਰਾਣੀ ਪੌਤੀ ਸੰਗਤੀ, ਰਾਜੇ ਨੇ ਸੁਖ ਦਾ ਸਾਹ ਲਿਆ ਵੀ ਮਨਾ ਆਈ ਤਾਂ ਚੰਗੀ ਥਾਂ ਤੇ ਹੈ, ਪਰ ਪੁੱਛ ਕੇ ਨਹੀਂ ਆਈ। ਜੇ ਇਸੇ ਤਰ੍ਹਾਂ ਚਲਾ ਗਿਆ ਹੋ ਸਕਦਾ ਸਵੇਰੇ ਰਾਣੀ ਫਿਰ ਮੁਕਰ ਜਾਵੇ। ਰਾਜੇ ਨੇ ਕਿਹਾ ਵੀ ਕੋਈ ਨਿਸ਼ਾਨੀ ਲੈ ਚਲੀ। ਰਾਜੇ ਨੇ ਕੀ ਕੀਤਾ? ਰਾਣੀ ਦੀ ਖੜਾਵ ਚੁੱਕ ਲਈ। ਖੜਾਵ ਜਾਣਦੇ ਹੋ ਨਾ, ਸਾਰਿਆਂ ਨੂੰ ਪਤਾ ਖੜਾਵ ਲੱਕੜ ਦੀ, ਪਰ ਉਹ ਰਾਜੇ ਦੀ ਖੜਾਵ ਸੀ, ਉਹਦੇ ਚ ਹੀਰੇ ਲਾਲ ਵੀ ਜੜੇ ਸਨ। ਰਾਜੇ ਮਹਾਰਾਜਿਆਂ ਦੀ ਖੜਾਵ ਬੜੀ ਬਿਊਟੀਫੁਲ ਸੀ, ਖੂਬਸੂਰਤ ਸੀ। ਹਮਾਤੜ ਕੋਲ ਤਾਂ ਲੱਕੜ ਦੀ ਹੋਵੇਗੀ, ਪਰ ਜੋ ਅਮੀਰ ਆਦਮੀ ਹਨ ਉਹਨਾਂ ਦੀਆਂ ਚੱਪਲਾਂ ਤੇ ਜੋੜੇ ਹੀ ਬੜੇ ਕੀਮਤੀ ਹੁੰਦੇ। ਰਾਣੀ ਸੀ ਰਾਜੇ ਦੇ ਘਰ, ਬੜੀ ਕੀਮਤੀ ਖੜਾਵ। ਰਾਜੇ ਨੇ ਖੜਾਵ ਚੁੱਕ ਲਈ, ਵਾਪਸ ਮਹਿਲਾਂ ਚ ਆਇਆ, ਤਜੋਰੀ ਦਾ ਬੂਹਾ ਖੋਲਿਆ, ਖੜਾਵ ਵਿਚ ਰੱਖੀ, ਦਰਵਾਜ਼ਾ ਬੰਦ ਕੀਤਾ, ਤਾਲਾ ਲਾਇਆ, ਚਾਬੀ ਜੇਬ ਚ ਪਾ ਕੇ ਸੌਂ ਗਿਆ। ਇਧਰ ਪਿਆਰੀ ਸਾਧ ਸੰਗਤ, ਸਤਸੰਗ ਹੋ ਰਿਹਾ ਹੈ, ਗੁਰੂ ਦੀ ਬਾਣੀ ਦਾ ਅੰਮ੍ਰਿਤ ਵਸ। ਜੋ ਗੁਰਬਾਣੀ ਅਸੀਂ ਹੁਣ ਸੁਣ ਰਹੇ ਹਾਂ ਨਾ, ਇਹ ਗੁਰਬਾਣੀ ਸਤਯੁਗ ਵਿਚ ਵੀ ਸੀ। ਰਾਜਾ ਹਰੀਸ਼ਚੰਦਰ ਸਤਯੁਗ ਵਿਚ ਹੋਏ, ਐਵੇਂ ਨਹੀਂ ਇਸ ਬਾਣੀ ਨੂੰ ਨਿਰੰਕਾਰੀ ਕਿਹਾ, ਕਿਉਂਕਿ ਜਦੋਂ ਤੋਂ ਨਿਰੰਕਾਰ ਦੀ ਹੋਂਦ ਹੋਈ ਹੈ ਇਹ ਬਾਣੀ ਉਸ ਸਮੇਂ ਤੋਂ ਪ੍ਰਗਟ ਹੋਈ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨੂੰ ਨਿਰੰਕਾਰੀ ਬਾਣੀ ਕਿਹਾ। ਕਿਸੇ ਨਾ ਕਿਸੇ ਰੂਪ ਵਿਚ ਇਹ ਬਾਣੀ ਤੁਰਦੀ ਆਈ ਹੈ, ਆਈ ਹੈ। ਤੋ ਪਿਆਰੀ ਸਾਧ ਸੰਗਤ, ਸਤਸੰਗ ਦੀ ਸਮਾਪਤੀ ਹੋਈ,
ਰਾਣੀ ਨੇ ਸੋਚਿਆ ਮਨਾ ਛੇਤੀ ਚਲੀਏ ਕਿਤੇ ਰਾਜੇ ਨੂੰ ਪਤਾ ਨਾ ਲੱਗ ਜਾਏ ਤੇ ਪਤਾ ਲੱਗਿਆ ਸਜ਼ਾ ਦੇਵੇਗਾ ਜਾਂ ਇਹ ਸਜ਼ਾ ਦੇ ਦੇਵੇ ਰਾਣੀ ਇਹ ਸਤਸੰਗ ਵਿੱਚ ਨਹੀਂ ਜਾਣਾ ਪਰ ਮੇਰਾ ਤੋ ਜੀਵਨ ਰਾਣੀ ਬਾਹਰ ਆਈ ਕੀ ਤੱਕਿਆ ਇੱਕ ਖੜਾਮ ਹੈ ਤੇ ਦੂਜੀ ਕੋਈ ਦੂਜੀ ਖੜਾਮ ਕੋਈ ਨੀ ਰਾਣੀ ਬੜੀ ਉਦਾਸ ਹੋਈ ਸਤਸੰਗੀਆਂ ਨੇ ਪੁੱਛਿਆ ਨੀ ਰਾਣੀ ਉਦਾਸ ਕਿਉਂ ਹੈ ਸਾਰੀ ਵਿਥਿਆ ਦੱਸੀ ਸਤਸੰਗੀ ਕਹਿਣ ਲੱਗੇ ਖੜਾਮ ਹੀ ਹੈ ਨਾ ਅਸੀਂ ਬਾਜ਼ਾਰੋਂ ਹੋਰ ਲਿਆ ਕੇ ਦੇ ਦਿੰਦੇ ਹਾਂ ਰਾਣੀ ਨੇ ਕਿਹਾ ਦੁਆਨੀ ਚੁਆਨੀ ਵਾਲੀ ਖੜਾਮ ਨਹੀਂ ਹੈ ਉਹ ਤਾਂ ਰਾਜ ਘਰਾਣੇ ਦੀ ਖੜਾਮ ਬੜੀ ਕੀਮਤੀ ਅੱਜ ਮੇਰਾ ਪੋਲ ਖੁੱਲ ਜਾਏਗਾ ਸੰਗੀ ਕਹਿਣ ਲੱਗੇ ਰਾਣੀਏ ਕਾਬਰ ਨਾ ਤੂੰ ਸਾਈਂ ਦੇ ਪਿਆਰ ਚ ਆ ਕੇ ਜੁੜਦੀ ਹੈ ਮਹਾਂਪੁਰਸ਼ਾਂ ਅੱਗੇ ਬੇਨਤੀ ਕਰੀ ਬੇਨਤੀ ਕੀਤੀ ਮਹਾਰਾਜ ਰਾਣੀ ਤੇ ਅਪਦਾ ਆਈ ਹੈ ਆਪ ਕਿਰਪਾ ਕਰ ਤੋ ਮਹਾਂਪੁਰਸ਼ ਕਹਿਣ ਲੱਗੇ ਐ ਬੱਚੀ ਤੂੰ ਰੋ ਨਾ ਤੂੰ ਚੰਗੇ ਪਾਸੇ ਚੱਲੀ ਹੈ ਆ ਆਪਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਤੂੰ ਠਾਕੁਰ ਤੂੰ ਪਿਆ ਰਾਣੀ ਨੇ ਗੱਲ ਚ ਪੱਲਾ ਪਾਇਆ ਸੰਗਤ ਨੇ ਅਰਦਾਸ ਕੀਤੀ ਫਿਰ ਹੋਇਆ ਕੀ ਭਾਈ ਸਾਹਿਬ ਜੀ ਲਿਖਦੇ ਹਨ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ ਅਰਦਾਸ ਕੀਤੀ ਰਾਣੀਏ ਵੇਖਾਂ ਖੜਾਮ ਆਈ ਹੈ ਕਿ ਨਹੀਂ ਜੋ ਬਾਹਰ ਆਈ ਖੜਾਮ ਆ ਗਈ ਫਿਰ ਪੁਰਾਣੀ ਆਈ ਹੈ ਨਵੀਂ ਨਹੀਂ ਭੇਜੀ ਵਾਹਿਗੁਰੂ ਭਾਈ ਕਿਧਰੇ ਰਾਜਾ ਪਹਿਚਾਣ ਨਾ ਲਵੇ ਰਾਣੀ ਨੇ ਖੜਾਵਾਂ ਪਾਈਆਂ ਸ਼ੁਕਰ ਸ਼ੁਕਰ ਕਰਦੀ ਮਹਿਲਾਂ ਵਿਚ ਰਾਜਾ ਸੁੱਤਾ ਪਿਆ ਸੀ ਰਾਣੀ ਵੀ ਆ ਕੇ ਲੇਟ ਗਈ ਦਿਨ ਚੜਿਆ ਰਾਜਾ ਜਾਗਿਆ ਰਾਣੀਏ ਉੱਠ ਉੱਠੀ ਰਾਣੀ ਪਹਿਲਾਂ ਸੱਚ ਦੱਸ ਤੂੰ ਰਾਤੀ ਕਿੱਥੇ ਗਈ ਸੈ ਆਖੋ ਸ੍ਰੀ ਵਾਹਿ ਕਿਧਰੇ ਨਹੀਂ ਗਈ ਅੱਛਾ ਫਿਰ ਤੇਰੀਆਂ ਖੜਾਵਾਂ ਕਿੱਥੇ ਹਨ ਰਾਣੀ ਨੇ ਦੋਵੇਂ ਖੜਾਵਾਂ ਅੱਗੇ ਰੱਖ ਹੈ ਦੂਜੀ ਖੜਾਵ ਕਿੱਥੋਂ ਆ ਗਈ ਉਹ ਤਾਂ ਮੈਂ ਤਿਜੋਰੀ ਵਿਚ ਰੱਖੀ ਸੀ ਕਿਧਰੇ ਰਾਣੀ ਨੇ ਮੇਰੀ ਜੇਬ ਚ ਚਾਬੀ ਤਾਂ ਨਹੀਂ ਕੱਢ ਲਈ ਚਾਬੀ ਵੀ ਜੇਬ ਵਿਚ ਕਿਧਰੇ ਦਰਵਾਜ਼ਾ ਤਾਂ ਨਹੀਂ ਖੋਲਿਆ ਰਾਜੇ ਨੇ ਆ ਕੇ ਜਿਸ ਵੇਲੇ ਕਬਟ ਦਾ ਅਲਮਾਰੀ ਦਾ ਤਜੋਰੀ ਦਾ ਬੂਹਾ ਖੋਲਿਆ ਕੀ ਤੱਕਿਆ ਵਿਚ ਤੀਜੀ ਖੜਾਵ ਵੀ ਬਣੀ ਹੈ ਭਾਈ ਸਾਹਿਬ ਜੀ ਲਿਖਦੇ ਨੇ ਰਾਜੇ ਡਿੱਠਾ ਚਲਤ ਚਲਤ ਕਹਿੰਦੇ ਨੇ ਕ੍ਰਿਸ਼ਮੇ ਮੁਜਦੇ ਨੂੰ ਮੁਜਦਾ ਵੇਖਿਆ ਵੀ ਖੜਾ ਮੈਂ ਚੁੱਕ ਲਿਆਇਆ ਸੀ ਤੀਜੀ ਕਿਧਰੋਂ ਰਾਜੇ ਡਿੱਠਾ ਚਲਤ ਇਹ ਖੜਾਮ ਹੈ ਚੋਜ ਵੀ ਡਾ ਤੋ ਰਾਜਾ ਰਹਿ ਨਾ ਸਕਿਆ ਕਹਿਣ ਲੱਗਾ ਰਾਣੀਏ ਮੈਂ ਤੇਰਾ ਚੋਰ ਹਾਂ ਆਖੋ ਸਤਰੀ ਮੈਂ ਤੇਰੇ ਨਾਲ ਠੱਗੀ ਕੀਤੀ ਸੀ ਤੇਰੀ ਖੜਾਮ ਮੈਂ ਚੁੱਕ ਕੇ ਲਿਆਇਆ ਸੀ ਭਲਾ ਇਹ ਦੱਸ ਵੀ ਤੈਨੂੰ ਖੜਾਮ ਕਿਸਨੇ ਦਿੱਤੀ ਹੈ ਰਾਣੀ ਨੇ ਕਿਹਾ ਰਾਜਨ ਜਿਸ ਭਗਵਾਨ ਜਿਸ ਪਰਮਾਤਮਾ ਦੇ ਪਿਆਰ ਚ ਮੈਂ ਜਾ ਕੇ ਸਤਸੰਗ ਵਿਚ ਜੁੜਦੀ ਸਾਂ ਉਸ ਪਰਮਾਤਮਾ ਨੇ ਮੈਨੂੰ ਖੜਾਮ ਦਿੱਤੀ ਅੱਛਾ ਤੋ ਰਾਜਾ ਹਰੀਸ਼ ਚੰਦਰ ਕਹਿਣ ਲੱਗਾ ਰਾਣੀਏ ਕੱਲ ਮੈਂ ਵੀ ਤੇਰੇ ਨਾਲ ਚੱਲਾਂ ਆਖੋ ਸ੍ਰੀ ਵਾਹਿਗੁਰੂ ਰਾਣੀ ਬੜੀ ਖੁਸ਼ ਮੈਂ ਤਾਂ ਰੋਜ਼ ਅਰਦਾਸ ਕਰਦੀ ਸਾਂ ਐ ਮੇਰੇ ਵਾਹਿਗੁਰੂ ਜੇ ਮੈਨੂੰ ਪਿਆਰ ਬਖਸ਼ਿਆ ਮੇਰੇ ਪਤੀ ਨੂੰ ਹੀ ਬਖਸ਼ ਜਿੱਥੇ ਦਮ ਪਤੀ ਦਾ ਪਿਆਰ ਬਣ ਜਾਏ ਇੱਕ ਨਿਸ਼ਾਨਾ ਬਣ ਜਾ ਉਹ ਘਰ ਵੈਕੁੰਠ ਬਣ ਜਾਂਦਾ ਨਹੀਂ ਤਾਂ ਕਈਆਂ ਘਰਾਂ ਚ ਤੱਕਿਆ ਜਨਾਨੀ ਦਾ ਮੂੰਹ ਕਿਧਰ ਹੈ ਮਰਦ ਦਾ ਮੂੰਹ ਕਿਧਰ ਹੈ ਉਹ ਕੁਝ ਬੋਲਦਾ ਉਹ ਕੁਝ ਬੋਲਦਾ ਕਈਆਂ ਘਰਾਂ ਚ ਚਕਲੇ ਵੇਲ ਨੇ ਖੜਕਦੇ ਹੀ ਰਹਿੰਦੇ ਹਰ ਵੇਲੇ ਪਰ ਜੇ ਗੁਰੂ ਦੀ ਬਖਸ਼ਿਸ਼ ਹੋਵੇ ਪਿਆਰੀ ਸਾਧ ਸੰਗਤ ਦੰਪਤੀ ਦੀ ਬਣ ਆਈ ਹੈ ਸੁਰੂ ਉੱਥੇ ਸਾਰੇ ਪਦਾਰਥ ਕਈਆਂ ਘਰਾਂ ਚ ਇਸਤਰੀ ਦਾ ਅਪਮਾਨ ਹੁੰਦਾ ਹੈ ਯਾਦ ਰੱਖੋ ਜਿਸ ਘਰ ਵਿਚ ਇਸਤਰੀ ਦਾ ਸਤਿਕਾਰ ਨਹੀਂ ਉਥੇ ਸ਼ਾਂਤੀ ਨਹੀਂ ਰਹਿ ਸਕਦੀ ਜਿਸ ਘਰ ਵਿਚ ਪਤੀ ਦਾ ਸਤਿਕਾਰ ਨਹੀਂ ਉਥੇ ਕਿਉਂਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ ਇਹ ਨਹੀਂ ਵੀ ਪਤੀ ਰੋ ਪਾਈ ਜਾਏ ਇਸਤਰੀ ਤੇ ਇਸਤਰੀ ਵਿਚਾਰੀ ਚੁੱਪ ਕਰ ਰਹੇ ਕਿਉਂ ਚੁੱਪ ਕਰੇ ਇਹ ਤਾਂ ਬਰਾਬਰ ਦਾ ਹੱਕ ਹੈ ਇਹ ਥੋੜਾ ਵੀ ਇਸਤਰੀ ਗਲਤੀ ਕਰਦੀ ਹੈ ਪਤੀ ਨਹੀਂ ਕਰਦਾ ਪਤੀ ਵੀ ਕਰਦਾ ਬਾਣੀ ਨੇ ਕਿਹਾ ਭੁੱਲਣ ਅੰਦਰ ਸਭ ਕੋ ਭੁੱਲ ਦੋ ਗਲਤੀਆਂ ਦੋਹਾਂ ਪਾਸਿਆਂ ਤੋਂ ਹੋ ਜਾਂਦੀਆਂ ਹਨ ਪਰ ਉਹਨਾਂ ਦੀ ਸਿਆਣਪ ਇਹ ਹੈ
ਕਿ ਆਪਣੀ ਗਲਤੀ ਨੂੰ ਵਿਚਾਰ ਨਾਲ ਨਜਿੱਠ ਕੇ ਆਪਣੇ ਜੀਵਨ ਦਾ ਰਸਤਾ ਕਲੀਅਰ ਰੱਖਣਾ ਚਾਹੀਦਾ, ਕੋਈ ਮੈਲ ਨਹੀਂ ਹੋਣੀ ਚਾਹੀਦੀ। ਰਸਤਾ ਸੁੰਦਰ ਹੋਏਗਾ, ਦੋਵੇਂ ਸੁਖ ਮਾਣਨਗੇ, ਆਨੰਦ ਮਾਣਨਗੇ। ਅੱਜ ਰਾਣੀ ਬੜੀ ਖੁਸ਼ ਹੈ, ਮਾਲਿਕ ਮੇਰੀ ਪੁਕਾਰ ਤੁਸੀਂ ਸੁਣ ਲਈ। ਦੂਜਾ ਦਿਨ ਹੋਇਆ, ਅੱਗੇ ਤਾਂ ਰਾਣੀ ਚੋਰੀ ਜਾਂਦੀ ਸੀ, ਹੁਣ ਰਾਜਾ ਵੀ ਤਿਆਰ ਹੈ, ਦੋਵੇਂ ਜਾ ਰਹੇ, ਰਾਮ ਜੋੜੀ ਦੋਵੇਂ ਬਹਿ ਜਾਂਦੇ ਹਨ। ਸਤਸੰਗ ਵਿਚ ਪਹੁੰਚੇ, ਸਤਸੰਗ ਵਿਚ ਬੈਠ ਕੇ ਜਿਸ ਵੇਲੇ ਆਨੰਦ ਆਇਆ, ਭੋਗ ਪਿਆ, ਬਾਹਰ ਨਿਕਲੇ, ਰਾਣੀ ਨੇ ਕਿਹਾ ਰਾਜਨ ਸੁਣਾਓ ਕੋਈ ਆਨੰਦ ਆਇਆ? ਤਾਂ ਰਾਜਾ ਮਸਤੀ ਵਿਚ ਝੂਮ ਕੇ ਕੀ ਕਹਿੰਦਾ ਹੈ।

ਜੋ ਅੱਜ ਸਤਸੰਗ ਵਿਚ ਆਨੰਦ ਆਇਆ ਹੈ ਉਹ ਰਾਜ ਗੱਦੀ ਤੇ ਬਹਿ ਕੇ ਵੀ ਨਹੀਂ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ। ਪਿਆਰੀ ਸਤਸੰਗਤ ਰਾੜੇ ਰਾਣੀ ਦੇ ਉਦਮ ਨਾਲ ਫਿਰ ਰਾਜਾ ਸਤਸੰਗੀ ਬਣ ਗਿਆ। ਇਸਤਰੀ ਨੂੰ ਵਾਹਿਗੁਰੂ ਨੇ ਬੜਾ ਫਲ ਦਿੱਤਾ। ਕਈ ਤਾਂ ਇਹਨੂੰ ਕਹਿੰਦੇ ਨੇ ਅਬਲਾ ਹੈ, ਪਰ ਮੈਂ ਤਾਂ ਕਹਿੰਦਾ ਆਦਮੀ ਨਾਲੋਂ ਇਸਤਰੀ ਜ਼ਿਆਦਾ ਤਾਕਤ ਜ਼ਿਆਦਾ ਬਲ ਹੈ। ਤੁਸੀਂ ਤੱਕ ਲਓ ਨਾ, ਇਸਤਰੀ ਦੋ ਕਾਰਾਬਾਦ ਕਰਦੀ ਹੈ। ਇਸਤਰੀ ਜੋ ਹੈ ਇਹ ਦੋ ਘਰ, ਆਪਣੇ ਪਿਤਾ ਦਾ ਘਰ ਵੀ ਆਬਾਦ ਕਰਦੀ ਹੈ ਤੇ ਆਪਣੇ ਸਹੁਰਿਆਂ ਦਾ ਘਰ। ਆਦਮੀ ਇੱਕੋ ਘਰ ਹੀ ਆਬਾਦ ਕਰਦਾ, ਅੱਗੋ ਤੇਰੀ ਵਾਹਿਗੁਰੂ। ਇਹ ਵਿਚਾਰ ਦੀ ਬਾਤ ਹੈ, ਇਹਦੇ ਅੰਦਰ ਬਲ ਜ਼ਿਆਦਾ ਹੋਇਆ ਨਾ। ਤਾਂ ਹੀ ਉਹ ਬਾਬੇ ਨੇ ਇਸਤਰੀ ਨੂੰ ਬੜਾ ਮਾਣ ਬਖਸ਼ਿਆ। ਇਸਤਰੀ ਦੇ ਹੱਥ ਵਿਚ ਸਭ ਕੁਛ ਹੈ, ਇਹ ਪਤੀ ਨੂੰ ਜੈਸਾ ਚਾਹੇ ਬਣਾ ਸਕਦੀ। ਇਹਦੇ ਅੰਦਰ ਤਾਕਤ, ਪਰ ਥੋੜਾ ਜਿਹਾ ਤਹਮਲ ਚਾਹੀਦਾ, ਥੋੜੀ ਜੀ ਵਿਚਾਰ ਚਾਹੀਦੀ ਹੈ, ਥੋੜਾ ਜਿਹਾ ਸਤਿਕਾਰ ਚਾਹੀਦਾ ਹੈ, ਤਲਖੀ ਵਿਚ ਨਹੀਂ ਆਉਣਾ ਚਾਹੀਦਾ। ਜੇ ਪਤੀ ਗਲਤੀ ਕਰਦਾ ਪਿਆਰ ਨਾਲ ਸਮਝਾਉਣਾ, ਸਮਝਦੇ ਆ ਸਮਝਦੇ ਆ ਤਾਂ ਪਸ਼ੂ ਵੀ ਸਮਝ ਜਾਂਦੇ ਨੇ, ਆਖੋ ਸ੍ਰੀ ਵਾਹਿਗੁਰੂ। ਸੁਣਦੇ ਆ ਇਨਸਾਨ ਹੈ। ਤਾਂ ਮੇਰੇ ਕਹਿਣ ਦਾ ਮਕਸਦ, ਇਸਤਰੀ ਦੇ ਅੰਦਰ ਵਾਹਿਗੁਰੂ ਨੇ ਬੜਾ ਬਲ ਰੱਖਿਆ। ਤੱਕ ਲੋ ਰਾਣੀ ਤਾਰਾ ਨੇ ਆਪਣੇ ਸਤਸੰਗ ਦੇ ਸ਼ਕਤੀ ਦੇ ਨਾਲ ਰਾਜੇ ਹਰੀਸ਼ਚੰਦਰ ਨੂੰ ਸਤਸੰਗੀ ਬਣਾਇਆ। ਸਤਸੰਗੀ ਨਹੀਂ ਬਣਾਇਆ, ਰਾਜੇ ਨੂੰ ਧਰਮੀ ਬਣਾਇਆ। ਰਾਜਾ ਹਰੀਸ਼ਚੰਦਰ ਬੜਾ ਧਰਮੀ ਰਾਜਾ ਹੈ। ਇਹ ਵਸਤੂ ਕਿੱਥੋਂ ਮਿਲੀ? ਤੇਰੀ ਸਾਧ ਸੰਗਤ, ਇਹ ਸਤਸੰਗ ਵਿੱਚੋਂ ਮਿਲੀ, ਨਾਮ ਵਿੱਚੋਂ ਮਿਲੀ। ਤੋ ਆਓ ਪਿਆਰੀ ਸਾਧ ਸੰਗਤ, ਆਪ ਵੀ ਧਨ ਹੋ ਜੋ ਉਹ ਸਤਸੰਗ ਵਿੱਚ ਆਪ ਸਾਰੇ ਜੁੜੇ ਹੋ। ਅੱਜ ਮੈਂ ਤਾਂ ਇਹ ਸਮਝਦਾ ਵੀ ਸਾਰਾ ਦਿਨ ਹੀ ਤੁਸੀਂ ਸਤਸੰਗ ਕੀਤਾ, ਅੰਮ੍ਰਿਤ ਵੇਲੇ ਤੋਂ ਲੈ ਕੇ ਅੱਜ ਸਾਰਾ ਦਿਨ ਨੀ। ਵਾਹ, ਇਹ ਹੈ ਗੁਰੂ ਦੀ ਬਖਸ਼ਿਸ਼ ਤੇ ਤੁਹਾਡਾ ਪਿਆਰ। ਜਿਸ ਪਿਆਰ ਦੇ ਬੂਟੇ ਨੂੰ ਮਾਲਕ ਨੇ ਮਿਹਰਾਂ ਦੇ ਫਲ ਲਾਏ, ਅੰਮ੍ਰਿਤ ਵੇਲੇ ਵੀ ਕੀਰਤਨ, ਗੁਰਦੁਆਰੇ ਵੀ ਕੀਰਤਨ, ਤੇ ਇਧਰ ਸਰ ਤਾਰਾ ਸਿੰਘ ਜੀ ਬੱਚੀ ਜੀ ਤੋਂ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਪ੍ਰੇਰਿਆ ਵੀ ਘਰ ਸਤਸੰਗ ਹੋਣਾ ਚਾਹੀਦਾ, ਕੀਰਤਨ ਹੋ ਜਾਏ। ਬੜਾ ਮਹੱਤਵ ਹੈ, ਜਿਸ ਘਰ ਵਿਚ ਗੰਦੇ ਜਰਾਸੀਮ ਹੋ ਜਾਣ ਨਾ ਜ਼ਿਆਦਾ, ਤੋ ਬਿਮਾਰੀ ਪੈਣ ਦਾ ਖਤਰਾ ਹੋ ਜਾਂਦਾ। ਫਿਰ ਅਸੀਂ ਕੀ ਕਰਦੇ ਹਾਂ? DDT ਛਿੜਕਦੇ ਹਾਂ ਤਾਂ ਜੋ ਜਰਾਸੀਮ ਮਰ ਜਾਂਦੇ, ਬਿਮਾਰੀ ਤੋਂ ਬਚ ਜਾਂਦੇ ਆ। ਤੇ ਜਿਸ ਘਰ ਚ ਦੁੱਖ ਕਲੇਸ਼ ਆ ਜਾਣ, ਬਾਬਾ ਜੀ ਬਚਨ ਕਰਦੇ ਸਨ, ਉੱਥੇ ਕੀਰਤਨ ਹੋਵੇ, ਆਖੋ ਸ੍ਰੀ ਵਾਹਿਗੁਰੂ, ਬਾਣੀ ਦਾ ਅੰਮ੍ਰਿਤ ਛਿੜਕੋ, ਨਾਮ ਰੂਪੀ ਅੰਮ੍ਰਿਤ ਛਿੜਕੋਗੇ ਤਾਂ ਫਿਰ ਕੀ ਹੋਵੇਗਾ? ਨਸ ਵਜੋਂ ਕਿਲ ਵਿਖੋ ਕਰਤਾ, ਜਿੱਥੇ ਗੁਰੂ ਆ ਜਾ। ਤੋ ਇਹਨਾਂ ਬੱਚਿਆਂ ਨੇ ਬੜਾ ਉਦਮ ਕੀਤਾ, ਬੜੀ ਗੁਰੂ ਦੀ ਮਿਹਰ, ਯੰਗ ਹਨ ਦੋਵੇਂ, ਪਰ ਮੈਂ ਤਾਂ ਕਹਾਂਗਾ ਇਹ ਜਵਾਨੀ ਸਫਲ, ਨਹੀਂ ਤਾਂ ਜਵਾਨੀ ਮਸਤਾਨੀ ਹੁੰਦੀ। ਜਵਾਨੀ ਇੱਕ ਐਸਾ ਮੋੜ ਹੈ, ਚੰਗੇ ਪਾਸੇ ਤਾਂ ਤੁਰਨਾ ਹੀ ਨਹੀਂ ਨਾ, ਚੰਗੀ ਗੱਲ ਤਾਂ ਕਰਨੀ ਨਹੀਂ ਨਾ। ਕਿਸੇ ਗੁਰਮੁਖ ਨੇ ਲਿਖਿਆ ਵੀ ਇੱਕ ਜਵਾਨੀ, ਦੂਜਾ ਧਨ ਪੱਲੇ, ਫਿਰ ਸਾਈਂ ਦੀ ਮਿਹਰ ਹੋਵੇ ਤਾਂ ਸਿੱਧਾ ਚੱਲੇ, ਨਹੀਂ ਤਾਂ ਡਿੰਗਾ ਹੀ ਡਿੰਗਾ ਤੁਰਦਾ ਜਾਂਦਾ। ਤੋ ਉਹ ਨੌਜਵਾਨ ਬੱਚੇ ਜੋ ਰੋਜ਼ ਆ ਕੇ ਗੁਰਦੁਆਰ ਜੁੜਦੇ ਹਨ, ਤੇ ਇਹਨਾਂ ਬੱਚਿਆਂ ਨੇ ਉਦਮ ਕੀਤਾ ਹੈ, ਇਹਨਾਂ ਦਾ ਉਦਮ ਸਫਲ, ਸਤਸੰਗ ਕਰਾਇਆ ਹੈ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਫਿਰ ਇਹਨਾਂ ਦੇ ਉਦਮ ਨਾਲ ਆਪਾਂ ਸਾਰੇ ਗੁਰੂ ਨਾਲ ਜੁੜੇ ਹਾਂ, ਇਹ ਵੀ ਵੱਡਾ ਪੁੰਨ। ਬਾਬਾ ਜੀ ਬਚਨ ਕਰਦੇ ਸਨ, ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ, ਕਿਸੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ। ਤੋ ਇਸ ਪਰਿਵਾਰ ਨੇ ਜੇ ਕਾਲਨਾ ਕਾਲੀ ਹੈ ਤੋ ਗੁਰੂ ਬਾਬਾ ਬਖਸ਼ਿਸ਼ ਕਰੇ। ਆਪਾਂ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ, ਗੁਰੂ ਸਦਾ ਮਿਹਰ ਪਰਿਆਤ, ਰਾਜ ਜੋਗ ਭਗਤੀ ਸ਼ਕਤੀ ਸਾਰੀਆਂ ਦਾਤਾਂ ਗੁਰੂ ਬਖਸ਼ੇ, ਤੇ ਇਹਨਾਂ ਦੇ ਉਦਮ ਨਾਲ ਆਪਾਂ ਜੁੜੇ ਹਾਂ, ਸਾਨੂੰ ਵੀ ਗੁਰੂ ਆਪ ਦੇ ਚਰਨਾਂ ਨਾਲ ਜੋੜੀ ਰੱਖੇ, ਤੇ ਨਾਮ ਬਾਣੀ ਦੀ ਦਾਤ ਤੇ ਕੀਰਤਨ ਦੀ ਦਾਤ
ਗੁਰੂ ਸਦਾ ਬਖਸ਼ੇ, ਕਿਉਂਕਿ ਇਹ ਸਿੱਖ ਦਾ ਜੀਵਨ ਹੈ, ਇਹ ਸਿੱਖ ਦਾ ਮਹਾਨ ਉੱਚਾ ਆਦਰਸ਼ ਹੈ। ਜਿਸ ਵੇਲੇ ਪ੍ਰਾਪਤ ਕਰ ਲੈਂਦਾ ਹੈ ਤਾਂ ਗੁਰੂ ਅੰਗ ਸੰਗ, ਫਿਰ ਇਸ ਦਾ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਤੋ ਆਓ ਇੱਕ ਵਾਰੀ ਧਾਰਨਾ ਫਿਰ ਪੜ ਲਈਏ, ਸਾਧ ਸੰਗਤ ਮਿਲ ਗਾਮ ਦੇ, ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ। ਰਾਣੀ ਤਾਰਾ ਰਾਤ ਨੂੰ ਜਾ ਕੇ ਗੁਰਬਾਣੀ ਸੁਣਦੀ ਸੀ ਤੇ ਗੁਰੂ ਨਾਲ ਜੁੜਦੀ।

ਗੁਰਸਿੱਖ ਮਾਈ ਭਾਈ ਸਾਹਿਬ ਜੀ ਜਿਨ੍ਹਾਂ ਨੂੰ ਆਪ ਜੀ ਨੇ ਬਖਸ਼ਿਸ਼ ਕਰਕੇ ਇਹ ਦਾਤ ਬਖਸ਼ੀ, ਉਹ ਆਪ ਜੀ ਦੇ ਦਰਬਾਰ ਹੀ ਜੁੜ ਕੇ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਸਤਿਗੁਰੂ ਆਪ ਜੀ ਦੇ ਪਵਿੱਤਰ ਪਾਵਨ ਸ਼ਬਦ ਦਾ ਆਦਰ ਕਰਦੇ ਹਨ, ਕੀਰਤਨ ਭੇਟ ਗਾਉਣ ਅਰਦਾਸ ਕਰਾਉਂਦੇ ਹਨ। ਅੰਤਰਗਾਮੀ ਗੁਰੂ ਜੀ, ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚਿਆਂ ਨੂੰ ਨਾਮਦਾਨ ਬਖਸ਼ੋ, ਕਾਰੋਬਾਰ ਚ ਵਾਧੇ ਬਖਸ਼ੋ, ਸਿੱਖੀ ਜੀਵਨ ਸਤਸੰਗ ਦੀ ਦਾਤ ਬਖਸ਼ੋ।

0: ਹਰ ਅੰਮ੍ਰਿਤ ਪਿੰਨੇ ਲੋਇਆ, ਹਰ ਅੰਮ੍ਰਿਤ ਪਿੰਨੇ ਲੋਇਆ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਸਵਰਤੀ ਕਾਲਾ, ਕੰਚਨ ਸੋਹਣ ਗੁਰਮੁਖ ਰੰਗ ਚਲੂ ਲਿਆ,
1: ਕਹੋ
0: ਨਾਨਕ ਰੰਗ ਚਲੂਣ ਪਏ ਹੈ ਗੁਰਮੁਖ।

0: ਪਾਤਸ਼ਾਹ ਨੇ ਕਿੱਡੀ ਅੱਛੀ ਆਪ ਬਸੰਤ ਜਗਤ ਸਭ ਵਾੜੀ। ਉਹ ਪਰਮਾਤਮਾ, ਉਹ ਗੁਰੂ ਆਪ ਬਸੰਤ ਹੈ। ਜਿੱਥੇ ਗੁਰੂ ਚਲਾ ਜਾਵੇ ਪੜੋ ਖਾਂ ਸਾਰੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਜਿਵੇਂ ਜੁਆਰੀ ਦਾ ਜੂਏ ਵਿਚ ਮਨ ਲੱਗਦਾ, ਅਮਲੀ ਦਾ ਅਮਲ ਵਿਚ ਮਨ ਲੱਗਦਾ, ਉਵੇਂ ਗੁਰੂ ਕੇ ਸਿੱਖ ਦਾ ਮਨ ਗੁਰੂ ਕੀ ਸੰਗਤ ਵਿਚ ਲੱਗਦਾ ਹੈ। ਮਹਾਨ ਬਖਸ਼ਿਸ਼ ਹੋਈ ਹੈ ਸਾਧ ਸੰਗਤ ਜੀਓ, ਆਪ ਜੀ ਨੇ ਜੋ ਹੋਏ ਕੀਰਤਨ ਕੀਤਾ ਹੈ ਤੇ ਸੁਣਿਆ ਹੈ। ਆਓ ਅਖੀਰਲੀਆਂ ਤੁਕਾਂ ਕਹੀਏ, ਉਸ ਤੋਂ ਬਾਅਦ
1: ਗੁਰਮੁਖ ਹੋਮੇ ਕੱਢੇ,
0: ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ, ਸਤਿਗੁਰੂ ਬਾਣੀ ਸ਼ਬਦ ਸੁਹਾਏ, ਇਹ ਜਗ ਭਰਿਆ ਸਤਿਗੁਰ ਭਾਏ, ਫਲ ਫੁੱਲ ਲਾਗੇ ਜਾ ਆਪ ਲਾਏ, ਮੂਲ ਲਗੇ ਤਾਂ ਸਤਿਗੁਰੂ ਭਾਏ, ਆਪ ਬਸੰਤ ਜਗਤ ਸਭ ਵਾੜੀ। ਆਓ ਸਾਰੇ ਕਹੀਏ।

ਤਾਲ 15 ਮਾਤਰ ਹਨ। ਪੰਜੂਤੀਏ 15 ਇਹ ਪੰਜ ਪੰਜ ਦੀ ਵੰਡ ਹੈ ਤੇ ਤਿੰਨ ਤਿੰਨ ਦਾ ਹਿਸਾਬ ਹੈ। ਸੋ ਗੁਰੂ ਕਿਰਪਾ ਕਰੇ, ਸਾਧ ਸੰਗਤ ਸਾਡੀ ਅਰਦਾਸ ਹੈ ਗੁਰੂ ਦੇ ਚਰਣਾ ਵਿਚ, ਇਹੋ ਜੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਗੁਰੂ ਕੇ ਲਾਲ ਜਿਹੜੇ ਗੁਰੂ ਪੰਚਮ ਪਾਤਸ਼ਾਹ ਦੀ ਮਰਿਆਦਾ ਨੂੰ ਕਾਇਮ ਕੀਤਾ ਹੋਇਆ ਹੈ, ਮੈਂ ਵਧਾਈ ਦੇਣਾ ਚਾਹੁੰਦਾ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਸਬੰਧੀਆਂ ਨੂੰ ਔਰ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਨੇ ਇਹ ਡੰਬਰ ਕੀਤਾ ਹੈ। ਔਰ ਸਾਧ ਸੰਗਤ ਲੋੜ ਹੈ ਸਾਡੀ ਕੌਮ ਨੂੰ ਇਹੋ ਜੇ ਗੁਰਸਿੱਖਾਂ ਦੀ ਜੋ ਕੀਰਤਨ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਕੀਰਤਨ ਸਰਵਣ ਕਰਦੇ ਹਨ। ਮੈਂ ਆਪ ਜੀ ਨੂੰ ਬਹੁਤ ਬਹੁਤ ਇਸ ਦੀ ਵਧਾਈ ਦੇਣਾ ਹਾਂ। ਆਓ ਅਖੀਰਲੀ ਤੁੱਕੇ

ਮਿੰਟ ਬਕਾਇਆ ਹਨ ਆਖਰ ਸ਼ਬਦ ਕਹਿ ਕੇ ਖਿਮਾ ਦੀ ਯਾਦ ਕਰੋ। ਸ਼ਾਮ ਸੁੰਦਰ ਤਜਨੀਰ ਕਿਉਂ ਆਏ ਮਹਾ ਮੋਹਨੀ ਦੂਤਾਂ ਲਾਏ, ਇਸ ਤੋਂ ਬਾਅਦ ਖਿਮਾ ਦੀ ਯਾਦ ਕਰੋ।

ਮਾਈਆਂ ਵੱਲੋਂ ਆਵਾਜ਼ ਘੱਟ ਹੈ, ਇਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ। ਪਹਿਲਾਂ ਥੋੜਾ ਜਿਹਾ ਰੌਲਾ ਸੀ, ਪਰ ਹੁਣ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਕਿਰਪਾ ਕੀਤੀ ਹੈ ਮੇਰੇ ਉੱਤੇ, ਜਾਂ ਉਹਨਾਂ ਨੇ ਆਪਣੇ ਆਪ ਤੇ ਕਿਰਪਾ ਕੀਤੀ। ਇਹ ਕਿਰਪਾ ਹੀ ਹੈ ਨਾ, ਕਾਰੋਬਾਰ ਛੱਡ ਕੇ ਦੁਨਿਆਵੀ ਵਿਹਾਰਾਂ ਨੂੰ ਸੰਕੋਚ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਂ ਨਾਲ ਲੈ ਕੇ ਤੇ ਇੱਥੇ ਆਏ, ਤੇ ਜੇ ਇੱਥੇ ਆ ਕੇ ਰੌਲਾ ਹੀ ਪਾਉਣਾ ਹੈ, ਇਹੀ ਗੱਲਾਂ ਕਰਨੀਆਂ ਨੀ, ਭੈਣੇ ਕੱਪੜਾ ਕਿੱਥੋਂ ਲਿਆ, ਕਿੱਥੋਂ ਸਿਲਾਇਆ, ਤਾਂ ਪੂਰਨ ਲਾਭ ਨਹੀਂ। ਉਹਨਾਂ ਨੇ ਕਿਰਪਾ ਕੀਤੀ ਹੈ, ਸਾਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਚੁੱਪ ਹੋ ਗਈਆਂ ਹਨ, ਪਰ ਸ਼ਾਇਦ ਮਾਈਆਂ ਨੇ ਸਮਝਿਆ ਵੀ ਜਿੱਥੇ ਦੁਨਿਆਵੀ ਗੱਲ ਨਹੀਂ ਕਰਨੀ ਉੱਥੇ ਸ਼ਬਦ ਦੀ ਧਾਰਨਾ ਨਹੀਂ ਬੋਲਦਾ। ਨਹੀਂ ਮਾਤਾ ਜੀ, ਉਹ ਤਾਂ ਬੋਲਦੀ, ਜਿਉਂ ਜਿਉਂ ਮਨ ਸ਼ਬਦ ਨਾਲ ਜੁੜੇਗਾ, ਜਿਉਂ ਜਿਉਂ ਰਸਨਾ ਗੁਰਬਾਣੀ ਨਾਲ ਜੁੜੇਗੀ, ਤਿਉਂ ਤਾਂ ਸੁਖੀ ਹੁੰਦਾ ਜਾਏਗਾ। ਆਓ ਗੱਲ ਕੇ ਪਿਆਰ ਨਾਲ ਸਾਰੇ ਬੋਲੋ, ਪਹਿਲਾਂ ਸੇਵਕ ਪਿੱਛੇ ਸਾਰੀ ਸੰਗਤ ਮਾਈ ਹੋਏਗੀ।

ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੁਰੇ ਪਾਰ ਜੋ ਸਰ ਭੈ ਕਰ ਸਿਮਦੇ ਗੁਰ ਪਾਰ ਉਤਾਰਨ ਹਾਰ। ਸੰਸਾਰ ਸਾਗਰ ਤੂੰ ਪਾਰ ਹੋਣ ਵਾਸਤੇ ਇਹ ਸਾਧਨ ਹੈ ਕਿਹੜਾ? ਇੱਕ ਵਾਰੀ ਪਿਆਰ ਨਾਲ ਫਿਰ ਮੁਖੜੇ ਪਵਿੱਤਰ ਕਰੋ, ਗੱਜ ਕੇ ਆਖੋ ਸਤਨਾਮ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਖੀ ਉਹ ਬਿਨ ਅਮਲਾ ਤੂੰ ਖੀਵੇ, ਧਿਆਨ ਦਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਤੀ ਉਹ ਬਿਨ ਅਮਲਾ ਤੂੰ ਖੀਵੇ, ਅੱਠੇ ਪਹਿਰ ਮਹਿਲ ਵਿਚ ਚਾਨਣ ਬਲਨ ਪ੍ਰੇਮ ਦੇ ਦੀ। ਜਿਹਦੇ ਘਰ ਦੀ ਵਾ ਜਗਿਆ ਗੁਰੂ ਨਾਨਕ ਦੇ ਪਿਆਰ ਦਾ, ਗੁਰੂ ਨਾਨਕ ਦੀ ਸੇਵਾ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਜਾਣ ਕੇ ਜਿਹੜਾ ਭਾਈ ਪੂਜ ਰਿਹਾ ਹੈ, ਪਿਆਰ ਦਾ ਦੀਵਾ ਉਹਦੇ ਘਰ ਦੇ ਗਿਆ। ਦੁਨੀਆਂ ਆਪੇ ਕਹਿੰਦੀ ਹੈ ਵੀ ਫਲਾਣੇ ਦੇ ਘਰ ਦੀ ਵਾ ਜਗਿਆ ਹੈ। ਮੁਬਾਰਕ ਹੈ ਉਸਦਾ ਜੀਵ ਜਿਸਨੇ ਦੀਵਾ ਜਗਾਇਆ, ਪਰ ਐਵੇਂ ਨਹੀਂ ਮਿਹਨਤ ਕਰ ਲਾਲ ਵਿਆਹ ਜਿਹਾ। ਸਭਲ ਤਿਨਾ ਦੇ ਜੀਵੇ, ਗੁਰੂ ਨਾਨਕ ਦੇ ਘਰ ਅੰਮ੍ਰਿਤ ਵਸੇ, ਕੋਈ ਭਾਗਾ ਵਾਲਾ ਜਿਹੜੇ ਭਾਗ ਜਾਗੇ। ਅੱਜ ਤੁਹਾਡੇ ਭਾਗ ਜਾਗੇ ਨਾ ਪੈਰੀ ਸਾਹਿਬ, ਗੁਰੂ ਦੀ ਹਜ਼ੂਰੀ ਜੁੜ ਬੈਠੇ ਹੋ, ਗੁਰੂ ਦੀ ਯਾਦ ਹੀ ਜੁੜ ਕੇ ਤੇ ਆਪ ਰੱਬੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹੋ। ਮਰਦਾਨੇ ਨੇ ਕੀਰਤਨ ਆਰੰਭ ਹੈ ਗੁਰਬਾਣੀ ਦਾ, ਜਿਮ ਜਿਮ ਬਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਨ ਸ਼ਬਦ ਵਿਚਾਰਾ, ਨਾਨਕ ਅੰਮ੍ਰਿਤ ਸਦ ਵਰਸਦਾ। ਇੱਥੇ ਹਰ ਸਮੇਂ ਅੰਮ੍ਰਿਤ ਵਰਸਦਾ, ਕਿਸੇ ਵੇਲੇ ਹੋ। ਜਿਸ ਤਰ੍ਹਾਂ ਬਾਦਸ਼ਾਹ ਕੋਲੋਂ ਹਰ ਵੇਲੇ ਦਾਤ ਮਿਲ ਜਾਂਦੀ ਹੈ ਨਾ, ਕਿਉਂਕਿ ਸਾਰੀਆਂ ਦਾਤਾਂ ਦਾ ਮਾਲਕ ਜੋ ਹੋਇਆ, ਪਰ ਉਹ ਹੈ ਬਾਦਸ਼ਾਹ ਜਿਸ ਦੀ ਹਜ਼ੂਰੀ ਚ ਤੁਸੀਂ ਜੁੜੇ ਹੋ, ਇਹ ਹੈ ਪਾਤਸ਼ਾਹ। ਬਾਦਸ਼ਾਹ ਕੌਣ ਹੁੰਦਾ? ਜਿਹਦਾ ਮਨ ਬਾਦ ਵਿਵਾਦ ਫਸਿਆ ਹੋਇਆ, ਲੜਾਈ ਝਗੜਿਆਂ ਵਿੱਚ, ਉਹ ਹੈ ਬਾਦਸ਼ਾਹ। ਤੇ ਪਾਤਸ਼ਾਹ ਕਹਿੰਦੇ ਹਨ ਪਾਤਸ਼ਾਹ ਪਾਤਨੀ ਨੂੰ, ਮਲਾ ਨੂੰ। ਤੇ ਭਾਈ ਇਹ ਸੱਚਾ ਮਲਾ ਹੈ, ਆਪਣੀਆਂ ਮਿਹਰਾਂ ਦੀ ਬੇੜੀ ਚ ਬਿਠਾ ਕੇ ਤੇ ਪਾਰ ਕਰ ਦਿੰਦਾ ਹੈ। ਇਹ ਹੈ ਪਾਤਸ਼ਾਹ ਸੱਜਣ ਸੱਚਾ। ਸਾਰੇ ਆਖੋ ਨਾ ਪਾਤਸ਼ਾਹ ਸੱਜਣ ਸੱਚਾ, ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠੇ ਆ ਸੋਹੀਏ ਸਭਨਾ ਦਾ। ਕਿਤਨੇ ਸੋਹਣੇ ਪੈ ਲੱਗਦੇ, ਆਪਣੇ ਬਾਪੂ ਦੀ ਗੋਦੀ ਚ ਬੈਠੇ ਕਿਤਨੇ ਪਿਆਰੇ ਪੈ ਲੱਗਦੇ। ਪਰ ਬਖਸ਼ਿਸ਼ ਕਿਸਨੇ ਕੀਤੀ ਹੈ? ਪਿਆਰ ਨਾਲ ਆਖੋ ਧੰਨ ਗੁਰੂ ਨਾਨਕ। ਮਰਦਾਨੇ ਨੇ ਕੀਰਤਨ ਦੀ ਸਮਾਪਤੀ ਕੀਤੀ। ਹਜ਼ੂਰ ਕਹਿਣ ਲੱਗੇ ਮਰਦਾਨੇ ਆ ਫਿਰ ਚਲੀਏ। ਦਾਤਾ ਜੀ ਕਿੱਥੇ? ਹਜ਼ੂਰ ਕਹਿਣ ਲੱਗੇ ਮਰਦਾਨੇ ਤੈਨੂੰ ਕਿਸੇ ਬਖਸ਼ੀ ਰੂਹ ਦੇ ਦਰਸ਼ਨ ਕਰਾਈਏ। ਬਖਸ਼ੀ ਫਰੀਦ ਜੀ ਨੇ ਵੀ ਲਿਖਿਆ, ਉੱਠ ਫਰੀਦਾ ਗਮਨ ਕਰ, ਦੁਨੀਆਂ ਵੇਖਣ ਜਾ, ਮੈਂ ਕੋਈ ਬਖਸ਼ਿਆ ਤੁਧ ਮਿਲੇ ਤੂੰ ਵੀ ਬਖਸ਼ਿਆ, ਮੈਂ ਕੋਈ ਬਖਸ਼ਿਆ ਦਾਦਾ ਕੌਣ ਹੈ? ਕਿਧਰੇ ਰਾਏ ਬਲਾਹ ਵੱਲ ਤਾਂ ਨਹੀਂ ਲੈ ਚੱਲਦੇ? ਨਹੀਂ ਮਿਲਦਾ ਨਹੀਂ ਸਦੇ ਪਾਤਸ਼ਾਹ ਦੱਸੋ ਤਾਂ ਸਹੀ। ਹਜ਼ੂਰ ਕਹਿਣ ਲੱਗੇ ਮਰਦਾਨਿਆ ਇਮਨਾਬਾਦ ਚ ਬੈਠਾ ਹੈ, ਇਮਨਾਬਾਦ। ਬਾਬਾ ਕੋਈ ਮਾਇਆ ਤਾਰੀ ਹੋਣਾ, ਕੋਈ ਚੰਗੇ ਮਕਾਨ ਵਾਲਾ ਹੋਵੇਗਾ ਨਾ, ਉੱਥੇ ਹੀ ਜਾਓਗੇ ਨਾ? ਹਜ਼ੂਰ ਕਹਿਣ ਲੱਗੇ ਨਹੀਂ ਮਰਦਾਨਿਆ, ਉਹਦੀ ਬੈਰੂਨੀ ਕਿਰਿਆ ਤਾਂ ਸਧਾਰਨ ਹੈ, ਪਰ ਉਹਦੇ ਮਨ ਦੇ ਉੱਤੇ ਨਾਮ ਦੀ ਰੰਗਣ ਚੜੀ ਹੈ। ਸੱਜੇ ਪਾਤਸ਼ਾਹ ਕੌਣ ਹੈ? ਹਜ਼ੂਰ ਕਹਿਣ ਲੱਗੇ ਭਾਈ ਲਾਲੋ। ਆਖੋ ਸ੍ਰੀ ਵਾਹਿਗੁਰੂ। ਭਾਈ ਲਾਲੋ ਦੀ ਪਿਆਰ ਦੀ ਸਦ ਪਹੁੰਚੀ। ਹੇ ਨਿਰੰਕਾਰੀ ਸਾਈਂ, ਕਦੇ ਮੈਨੂੰ ਵੀ ਦਰਸ਼ਨ ਦਿਓ, ਮੇਰੇ ਮਨ ਦੀ ਆਸ ਕਿਧਰੇ ਟੁੱਟ ਨਾ ਜਾਵੇ। ਮਰਦਾਨਿਆ ਕਿਹੜੇ ਪਿਆਰ ਨਾਲ ਬੇਨਤੀਆਂ ਪੇ ਕਰਦਾ ਹੈ ਭਾਈ ਲਾਲੋ।

ਸਮਾਦ ਧਰਤੀ ਵੀ ਸਮਾਦ ਖਾਣੀ ਵੀ ਸਮਾਦ ਸਾਧ ਲਗੇ ਪ੍ਰਾਣੀ ਸਮਾਦ ਸੰਜੋਗ ਸਮਾਦ ਵਿਨਯੋਗ ਸਮਾਦ ਭੁੱਖ ਵੀ ਸਮਾਦ

ਆਪਣੇ ਰੰਗ ਲਈ ਸਤਿਗੁਰ ਪਾਇਆ। ਇਹ ਜੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਦੇਵਤਾ ਦਾ ਕੋਈ ਸਭ ਸੁਣਾਇਆ, ਲੋਕ ਸੁਆਇਆ, ਸਤਿਗੁਰ ਮੇਰੇ ਸਚ ਪਾਇਆ, ਜਿਵੇਂ ਤੋਂ ਆਪ ਗਵਾਇਆ।